ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੇ ਸਾਧਿਕ ਓਅੰਕਾਰ ਸਤਿਗੁਰ ਪ੍ਰਸਾਦਿ।

ਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਏ।

ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕਗਮਨ ਕਰ ਗਏ। ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ, ਉਪਰੰਤ ਪਰਿਵਾਰ ਨੇ, ਸੰਗਤਾਂ ਨੇ ਆਪ ਜੀ ਦਰ ਤੇ ਹਾਜ਼ਰੀ ਭਰੀ ਹੈ, ਜੋ ਉਹਨਾਂ ਦੇ ਨਿਵੇਦ ਧੁਰਕੀ ਬਾਣੀ ਦੇ ਸਹਿਜ

ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਆਪ ਜੀ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪਰਦੇ ਕਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ।

ਤੇਰੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ, ਅਤੇ ਜੋ ਆਪਾਂ ਸਾਰੇ ਹੀ ਅੱਜ ਉਸ ਪਵਿੱਤਰ ਆਤਮਾ ਦੀ ਆਤਮ ਰੂਹ ਦੀ ਸ਼ਾਂਤੀ ਵਿੱਚ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੋ ਪਰਿਵਾਰ ਵੱਲੋਂ ਕੁਛ ਦਿਨਾਂ ਤੋਂ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀ ਮਾਉਣ, ਸਤਿਕਾਰਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਬਲਜੀਤ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ, ਅਤੇ ਪਾਠੀ ਸਿੰਘਾਂ ਦਾ, ਸਾਰੇ ਪਾਠੀ ਸਿੰਘ ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਦੀ ਬਾਣੀ ਪੜ੍ਹੀ ਅਤੇ ਜੋ ਭੋਗ ਪਾਏ ਗਏ ਨੇ ਸਤਿਕਾਰਯੋਗ ਗਿਆਨੀ ਨਿਰਿੰਦਰਪਾਲ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਅਤੇ ਸੰਸਕਾਰ 'ਤੇ ਪਹੁੰਚ ਕੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਪਰਿਵਾਰ, ਇਹਨਾਂ ਦੇ ਰਿਸ਼ਤੇਦਾਰ ਜੋ ਮਾਨ ਪਰਿਵਾਰ ਦੇ ਅਤੇ ਸੰਘੇੜਾ ਪਰਿਵਾਰ, ਗਿੱਲ ਪਰਿਵਾਰ, ਸੰਦਰ ਪਰਿਵਾਰ, ਅਟਵਾਲ ਪਰਿਵਾਰ ਅਤੇ ਹੋਰ ਸਾਰੇ ਰਿਸ਼ਤੇਦਾਰ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਦੁੱਖ ਦੇ ਵਿੱਚ ਆਏ ਹੋ ਅਤੇ ਦੁੱਖ ਵੰਡਿਆ ਜਾਂਦਾ ਹੈ, ਪਰਿਵਾਰ ਨੂੰ ਸਹਾਰਾ ਮਿਲਦਾ ਹੈ। ਜਾਣ ਵਾਲਾ ਇਨਸਾਨ ਕਦੇ ਵਾਪਸ ਨਹੀਂ ਆਇਆ, ਪਰ ਜਦੋਂ ਉੱਥੇ ਬੱਚੇ ਬੋਲੇ ਉਸ ਟਾਈਮ ਇੰਨੇ ਵਧੀਆ ਉਹਨਾਂ ਬੱਚਿਆਂ ਨੇ ਵਿਚਾਰ ਰੱਖੇ ਆਪਣੀ ਦਾਦੀ ਮਾਂ ਲਈ, ਅਤੇ ਇੱਥੋਂ ਪਤਾ ਲੱਗਦਾ ਕਿ ਮਾਤਾ ਜੀ ਹੁਣੇ ਆਪਣੀ ਪੂਰੀ ਜ਼ਿੰਦਗੀ ਜੀ ਕੇ ਸਾਨੂੰ ਕਿਹੋ ਜਿਹਾ ਪਰਿਵਾਰ, ਕਿਹੋ ਜਿਹੇ ਬੱਚੇ, ਸਾਨੂੰ ਆਉਣ ਵਾਲਾ ਸਾਡਾ ਭਵਿੱਖ ਇਹ ਬੱਚੇ ਦੇ ਕੇ ਗਏ ਨੇ। ਸੋ ਮਾਤਾ ਜੀ ਦੇ ਲਈ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਮਾਤਾ ਜੀ ਲਈ, ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਅਤੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਹੁਣ ਮੈਂ ਬੇਨਤੀ ਕਰਦਾ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਉਹਨਾਂ ਦੇ ਮਾਤਾ ਜੀ ਦੇ ਦੋਏ ਸਪੁੱਤਰ ਜੋ ਸਤਿਕਾਰਯੋਗ ਸਰਦਾਰ ਭੁਪਿੰਦਰ ਸਿੰਘ ਜੀ ਮਾਨ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਮਾਨ, ਦੋਏ ਮੱਥਾ ਟੇਕ ਕੇ ਗੁਰੂ ਘਰ ਦੀ ਆਸ਼ੀਰਵਾਦ, ਕਿਉਂਕਿ ਇਹ ਬਹੁਤ ਗਹਿਰਾ ਦੁੱਖ ਹੈ, ਸਪੈਸ਼ਲੀ ਮਾਵਾਂ ਦਾ, ਇਹ ਇਸ ਦੁੱਖ ਝੱਲਣ ਦੀ ਮਹਾਰਾਜ ਸਮਰੱਥਾ ਬਖਸ਼ਣ। ਗੁਰੂ ਘਰ ਵੱਲੋਂ ਮੱਥਾ ਟੇਕ ਕੇ ਆਪਣਾ ਸਰੋਪਾ ਲੈ ਲਓ, ਇਹ ਗੁਰੂ ਘਰ ਦੀ ਬਲੈਸਿੰਗ ਹੈ ਜੋ ਇਹ ਦੁੱਖ ਪਿਆ ਹੈ। ਤੁਸੀਂ ਸਾਰੇ ਪਰਿਵਾਰ ਨੂੰ ਇਹ ਸਹਾਰਾ ਇਹ ਦੇ ਕੇ, ਹੌਸਲਾ, ਇਹ ਦੁੱਖ ਜਿਹੜਾ ਇਹ ਝੱਲਣ ਦੀ ਸਮਰੱਥਾ ਇਹ ਮਹਾਰਾਜ ਤੁਹਾਨੂੰ ਦੇਵੇ, ਤੁਸੀਂ ਪਰਿਵਾਰ ਨੂੰ ਇਸ ਤਰ੍ਹਾਂ ਨਾਲ ਲੈ ਕੇ ਚੱਲੋ। ਸੋ ਲੈ ਲਓ ਸਰੂਪਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਮੈਂ ਜੋ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ, ਅਖੀਰ ਵਿੱਚ ਇਹ ਹੀ ਅਰਦਾਸ ਹੈ ਕਿ ਮਹਾਰਾਜ ਇਸ ਮਾਤਾ ਨੂੰ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ, ਬੋਲਦਿਆਂ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਨਾ ਚਿਤਾਰਨਾ, ਅਤੇ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਰਾਜੇ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਾਰ ਭੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ

ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋ ਹੁਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ

ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋ ਹੀ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਅੱਖ ਸਭ ਕੋਏ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਬਿਨ ਸਿੱਧੀ

ਭੰਡਾਰਾ, ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਬਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖੈ ਚਲੀਐ ਦੁਖ, ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਓ।

ਖਸਮ ਬਸਾ ਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੇ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕੇ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿ ਕਿਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ

ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ

ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ।

ਮਹੱਲਾ ਪਹਿਲਾ। ਚੇਤ ਸਰ ਵਰੜਾ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਪਗ ਨਹੀਂ ਚੱਲ, ਹਮ ਦੇਖਾਂ ਤਹਿ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਾਣਵਤ ਨਾਨਕ ਤਿਨ ਕੀ ਸਰਣਾ, ਜਿਨ ਤੋਂ ਨਾਹੀ ਬੀਸਰਿਆ ਆਸਾ। ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲਸਾਰ ਸੰਗਤ ਭਜ ਕੇਵਲ ਨਾਮ। ਸਰਨ ਜਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਜਪ ਤਪ ਸੰਜਮ ਧਰਮ ਨਾ ਕੁਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ।

ਪਾਤਸ਼ਾਹੀ ਦਸਵੀਂ ਚੌਪਈ ਪੰਦਰਾ ਸ਼ਸ਼ਕਾ ਕਾਟਾ ਸੀਸਾ ਸ੍ਰੀ ਹਸ ਕੇ ਜਗਤ ਕੇ ਈਸਾ ਪਹੁ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਓ ਉਵਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਧਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀਐ ਤੁਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ

ਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦਕੀਓ ਘਾਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਨੂੰ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟਪਟ ਕੀ ਜਾਣੈ ਜਾਬ ਉਧ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਾਬ ਆਕਰਖ ਕਰਤ ਹੋ ਕਬਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰੇਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਅਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੈਵੈ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾਂ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਮੰਡ ਭਇਓ ਸੰਕਰ ਅਕੈਠਾ ਸਿਗਰੇ ਸਰਟ ਦਿਖਾਏ ਅਚੰਭ ਭਾਵ ਆਦ ਜੁਗਾਦ ਸਰੂਪ ਸਿਅੰ ਭਾਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਅਵਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਬਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਆ ਮਰੇ ਪੁਰਖ ਜਵਨ

ਸਤਕਾਲਮ ਕਿਰਪਾ ਦ੍ਰਿੜ ਤਨ ਜਾਹਿਨ ਹਰ ਹੋ ਤਾਕੇ ਤਾਪ ਤਨ ਕਮਹਿ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਟ ਛਾ ਸ਼ਵਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਪਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਹਾਰ ਹੁਕਾਹਾ ਦਾਰਦ ਦੁਸ਼ਟ ਦੋਗ ਤੇਰਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ।

ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹੱਥ ਦਾ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਗਨੇ ਸਹਿ ਪ੍ਰਥਮ ਨਾਉ ਕਿਸਨ ਬਿਸਨ ਕਬ ਹੂ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਂਕਾਲ ਰਖਵਾਰ ਹਮਾਰੋ ਮਹਾਂਲੋਹ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਵਾਹਿ ਗਹੇ ਕੀ ਲਾਜ ਵਿਚਾਰ

ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਗ ਕਰ ਥਾਰਾ ਦਾਸ ਜਾਨ ਦਾ ਹੱਥ ਉਬਾਰੋ ਹਮਰੇ ਸਭ ਬੈਰੀਅਨ ਸੰਘਰ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਵਿਦ ਨਾਨਾ ਕ੍ਰਿਸ਼ਨ ਜਥਾ ਮਤ ਚਰਿਤਰ ਅਚਾਰੋ ਚੋਕ ਹੋਏ ਕਵ ਲਿਹੋ ਸਧਾਰੋ ਕਵਿਉ ਵਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਹੋ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਾਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਏ ਇਸ ਪ੍ਰਭ ਕੋ ਭਾਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਕਬ ਵਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ

ਕੋੜ ਕਬਿਸਨ ਮਹੇਸ਼, ਕੋੜ ਇੰਦਰ ਬ੍ਰਹਮਾ ਕਿਤੇ, ਰਾਵ ਸਾਸ ਕਰੋਰ ਜਲੇਸ ਦੋਹਰਾਮ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਗਤ ਨੇਤ, ਸੁਰਗਵਾਸ ਰਾਘਵਰ ਕਰਾ ਸਗਰੇ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਣ

ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ।

ਦਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ।

ਸਾਹਿਬ ਸਭ ਸਾਨੂੰ ਕਿਰਪਾਲ ਸੰਭਾਲੇ ਸਾਹਿ ਸਾਹਿ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹ ਸਲੋਕ ਮਹੱਲਾ ਪੰਜਵਾਂ।

ਸਦਾ ਕੁਰਬਾਨੀ ਬੋਲਾਂ ਦੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ।

ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ।

ਸੀਸ ਦਿੱਤੇ। ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬ

ਘਾਟਾ ਭੁੱਲ ਚੁੱਕ ਮੁਆਫ ਕਰਨੀ। ਬੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਬਨੀਤ ਕੌਰ ਵੱਲੋਂ। ਉੱਚ ਵਿਦਿਆਵਾਂ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜੀ ਸਫਲਤਾਵਾਂ ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਮੇਰਾ ਪਰਿਆ ਹੱਥ ਰੱਖਣਾ ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਿਰਪਾ ਕਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਮਲ ਜਨਮ ਜਨਮ ਦੇ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ।

माई मेरे मन की प्यास एक खिन रह न सको बिन प्रीतम।

ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੇ ਮਨ ਆਸ ਰਹਾਉ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖਨਾਸ

संत प्रसाद मेरे पूर मनोरथ कर कृपा भेटे गुणतास शांत सहज।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸਿੰਘ ਜੀ ਔਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ, ਆਪਾਂ ਨੇ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਰਹਿਰਾ ਸਾਹਿਬ ਦੇ ਜਾਪ ਅਰਦਾਸ ਹੁਕਨਾਮੇ ਸਰਵਣ ਕੀਤੇ ਨੇ। ਸਤਿਗੁਰ ਕਿਰਪਾ ਕਰਨ, ਸਭ ਨੂੰ ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ, ਸਭ ਦੀਆਂ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸ਼ਾਮਾਂ ਦੇ ਟਾਈਮ ਆਰਤੀ ਤੇ ਆਰਤਰੀ ਕੀਰਤਨ ਭਾਈ ਸਾਹਿਬ ਜੀ ਭਾਈ ਦਿਲਬਾਗ ਸਿੰਘ ਦਾ ਜਥਾ ਆਪ ਜੀ ਨੂੰ ਸਰਵਣ ਕਰਾਵੇਗਾ। ਇਸ ਤਰ੍ਹਾਂ ਆਪ ਜੀ ਨੇ ਕਿਰਪਾ ਕਰਕੇ ਸ਼ਾਂਤੀ ਬਖਸ਼ਿਸ਼ ਕਰਨੀ। ਗੁਰੂ ਕਿਰਪਾ ਕਰੇ ਸਾਨੂੰ ਸਿੱਖੀ ਜਾ ਜੀਵਨ ਬਖਸ਼ਣ, ਸਨਮੁਖ ਬਣਾ ਕੇ ਰੱਖਣ, ਭੁੱਲ ਚੁੱਕ ਦੀ ਖਿਮਾ ਕਰਨੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਫੁੱਲਚੋਕ ਦੀ ਖਿਮਾ ਸੋ ਆਪ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਹੈ, ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ, ਅੰਮ੍ਰਿਤ ਦੇ ਦਾਤੇ ਸਰਬੰਸ ਧਾਨੀ, ਸਹਿਬੇ ਕਮਾਲ ਮਰਦੇ ਕਾਮਲ ਫਰਦੇ ਆਲਮ, ਸਾਹਿਬ ਅਲ ਫਰਦੋਸ਼ ਮਰਦਾਨੇ ਹੱਕ ਹੱਕ ਏ ਕਿਬਰੀਆ, ਵਾਲੀਏ ਦੋ ਜਹਾਨ ਪੰਥ ਤੇ ਵਾਲੀ, ਮਨੁੱਖਤਾ ਦੇ ਰਹਿਬਰ ਰੂਹਾਨੀਅਤ ਦੇ ਸਾਗਰ, ਵਾਹਿਗੁਰੂ ਵਹਾਬ ਫਤਿਹ ਹਰ ਬਾਬ, ਆਲਮ ਉਲ ਉਸਤਾਰ ਅਬਰੇ ਰਹਿਮਤ ਬਾਤ, ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ, ਹਰ ਇੱਕ ਮਾਈ ਭਾਈ ਸਤਿਗੁਰ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਕੇ ਜਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਮਨ ਜੁੜ ਜਾਵੇ ਤੇ ਬਹੁਤ ਵੱਡੀ ਗੱਲ ਏ, ਲੇਕਿਨ ਉਹਦੀ ਸੰਗਤ ਦੇ ਵਿੱਚ ਉਹਦੇ ਚਰਨ ਸ਼ਰਨ ਵਿੱਚ ਹਾਜ਼ਰੀ ਭਰਨਾ ਵੀ ਬਹੁਤ ਵੱਡੀ ਗੱਲ ਏ, ਉਹ ਖਾਲੀ ਨਹੀਂ ਜਾਂਦੀ। ਸਤਿਗੁਰੂ ਸਾਹਿਬ ਜੀ ਦਾ ਇੱਕ ਫਰਮਾਨ ਏ, ਜਾਨੀ ਸੰਤ ਕੀ ਮਿੱਤਰਾਈ। ਇੱਥੇ ਸੰਤ ਦਾ ਅਰਥ ਨਾ ਗੁਰੂ ਏ, ਵੀ ਗੁਰੂ ਨਾਲ ਮਿੱਤਰਤਾ ਕੀਤੀ। ਜਦੋਂ ਵੀ ਸਾਧ ਲਫ਼ਜ਼ ਦੇ ਸੰਤ ਲਫ਼ਜ਼ ਦੇ ਅਗਲੇ ਪਾਸੇ ਕੀ ਆ ਜਾਵੇ, ਕਾ ਆ ਜਾਵੇ, ਉਹਦਾ ਅਰਥ ਗੁਰੂ ਹੋ ਜਾਂਦਾ ਹੈ। ਵੀ ਗੁਰੂ ਨਾਲ ਮਿੱਤਰਤਾ ਕੀਤੀ, ਤੈਨੂੰ ਕੀ ਮਿਲਿਆ। ਗੁਰੂ ਕੋਲੇ ਘੜੀ ਦੋ ਘੜੀ ਬੈਠੇ ਤੇ ਗੁਰੂ ਕੋਲੇ ਨਾਮ ਦੀ ਗੱਲ ਆਉਣੀ ਏ, ਤੇ ਜੇ ਬਹੁਤ ਵੱਡੇ ਹੋਏ ਭਾਗ ਹੋਏ ਮੰਗ ਲਏ ਤੇ ਗੁਰੂ ਨੇ ਕਿਰਪਾ ਕਰਨੀ ਏ, ਤੈਨੂੰ ਨਾਮ ਦੇਣਾ। ਕਰ ਕਿਰਪਾ ਦੀਨੋ ਹਰ ਨਾਮਾ, ਪੂਰਬ ਸੰਯੋਗ ਮਨਾਈ। ਗੁਰੂ ਕੋਲੇ ਆਏ, ਗੁਰੂ ਨੇ ਆਖਿਆ ਆ ਤੂੰ ਮੇਰੇ ਨਾਲ ਮਿੱਤਰਤਾ ਕੀਤੀ, ਮੈਂ ਤੈਨੂੰ ਨਾਮ ਦੀ ਦਾਤ ਦੇ। ਧਾਰਮਿਕ ਦੁਨੀਆ ਦੇ ਵਿੱਚ ਜਿਹਨੇ ਉਹ ਆਤਮਿਕ ਅਵਸਥਾ ਪਾਈ ਉਹਨੂੰ ਪਤਾ ਹੈ, ਜਾਂ ਜਿਹਨੂੰ ਗਿਆਨ ਹੈ, ਵੀ ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਬਾਕੀ ਸਭ ਕੁਛ ਬਹੁਤ ਥੱਲੇ ਆ ਤੇ ਨਾਮ ਦੇ ਵਿੱਚ ਜੋ ਕੁਛ ਹੈ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇ ਗੁਰੂ ਨੇ ਕਿਹਾ ਮੈਂ ਤੈਨੂੰ ਨਾਮ ਦਿਆਂ, ਤੂੰ ਵਿਛੜਿਆ ਹੋਇਆ ਹੈ। ਆਪਾਂ ਜਦੋਂ ਵੀ ਕੋਈ ਸਿੱਖ ਚੜ੍ਹਾਈ ਕਰ ਜਾਏ ਉਹਦੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਇਸ ਦੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਹੁਣ ਵਿਛੜਿਆ ਮਤਲਬ ਇਹ ਕਿ ਪਹਿਲਾਂ ਮਿਲਾਪ ਹੋਇਆ, ਜਿਹੜਾ ਉਹ ਮਿਲਾਪ ਸਾਡਾ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਹੋਇਆ ਹੈ। ਗੁਰੂ ਕਹਿੰਦਾ ਮੈਂ ਆ ਤੈਨੂੰ ਪੂਰਬ ਸੰਯੋਗ ਮਿਲਾਈ, ਮੈਂ ਤੇਰਾ ਉਹ ਸੰਯੋਗ ਤੈਨੂੰ ਮਿਲਾ ਦਵਾਂ। ਲੇਕਿਨ ਜੇ ਤੂੰ ਗੁਰੂ ਕੀ ਸੰਗਤ ਵਿੱਚ ਵੀ ਆ ਗਿਆ ਨਾ, ਜੋ ਸਾਡਾ ਇਤਿਹਾਸ ਏ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਭੰਗਾਣੀ ਦੇ ਯੁੱਧ ਤੋਂ ਬਾਅਦ ਵਾਪਸ ਆ ਰਹੇ ਸੀ, 22 ਧਾਰ ਦੇ 21 ਰਾਜੇ ਜਿਹੜੇ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਵਿਰੋਧੀ ਸੀ। 21 ਧਾਰ, ਸਿਰਫ ਇੱਕ ਰਾਏਪੁਰ ਦੀ ਰਾਣੀ, ਔਰ ਯਾਦ ਰੱਖਿਓ ਨਾਮ ਅੱਜ ਉਸ ਨਾਣੀ ਰਾਣੀ ਦਾ ਅਮਰ ਏ, ਕਿਉਂਕਿ ਉਹਦਾ ਘਰ ਵਾਲਾ ਗੁਜ਼ਰ ਚੁੱਕਾ ਹੋਇਆ ਸੀਗਾ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ
ਆਪਣੇ ਮਹਿਲਾਂ 'ਚ ਸੱਦ ਕੇ ਸਿੱਖ ਸੰਗਤ ਨੂੰ, ਸਿੱਖਾਂ ਨੂੰ ਅਤੇ ਸਤਿਗੁਰ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਸੀ। ਉਸ ਵੇਲੇ ਉਸ ਰਾਏਪੁਰ ਰਾਣੀ ਦੇ ਘਰੇ ਇੱਕ ਕੰਮ ਕਰਨ ਵਾਲੀ ਬੀਬੀ ਜਿਹੜੇ ਉਹਦੇ ਕੰਮ ਕਰਦੇ ਸੀ, ਨੌਕਰੀ ਕਰਦੀ ਸੀ, ਅਤੇ ਇੱਕ ਉਹਦੀ ਬੇਟੀ ਜਿਹੜੀ ਰਾਏਪੁਰ ਰਾਣੀ ਦੇ ਘਰੇ ਸੀ, ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਸੰਗਤ। ਹੁਣ ਉਹਨਾਂ ਨੇ ਰਾਣੀ ਦੇ ਸੱਦੇ ਦੇ ਉੱਤੇ ਕੰਮ ਕੀਤਾ ਹੈ, ਹੋ ਸਕਦਾ ਉਹਨਾਂ ਦਾ ਮਨ ਨਾ ਜੁੜਿਆ ਹੋਵੇ, ਪਰ ਉਸ ਸੇਵਾ 'ਚ ਹਿੱਸਾ ਲੈ ਲਿਆ ਹੈ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਘੜੀ, ਦੋ ਘੜੀ, ਚਾਰ ਘੜੀ ਦੀ ਸੰਗਤ ਹੋਈ। ਸਤਿਗੁਰ ਸਾਹਿਬ ਜੀ ਉੱਥੋਂ ਆ ਗਏ, ਲੇਕਿਨ ਉਹਦਾ ਅਸਰ ਕੀ ਹੋਇਆ ਉਸ ਸੰਗਤ ਦਾ, ਕਿ ਉਹ ਲੜਕੀ ਜਿਹੜੀ ਉਹਦੇ ਘਰੇ ਕੰਮ ਕਰ ਰਹੀ ਸੀ, ਜਦੋਂ ਉਹ ਜਵਾਨ ਹੋਈ ਤੇ ਉਹਦਾ ਰਿਸ਼ਤਾ ਹੋਇਆ ਸਰਹੰਦ ਦੇ ਵਿੱਚ, ਜਦੋਂ ਉਹਦੀ ਡੋਲੀ ਸਰਹੰਦ 'ਚ ਆਈ ਤੇ ਉਸ ਡੋਲੀ ਨੂੰ ਸੂਬਾ ਸਰਹੰਦ ਆਪਣੇ ਮਹਿਲਾਂ 'ਚ ਲੈ ਗਿਆ ਵੀ ਤੈਨੂੰ ਮੇਰੀ ਕਨੀਜ ਬਣਨਾ ਪਏ। ਉਹਨੇ ਇੱਕ ਸਾਲ ਇੰਤਜ਼ਾਰ ਕੀਤੀ ਵੀ ਸ਼ਾਇਦ ਕੋਈ ਮੇਰਾ ਪਿਛਲਾ ਆਵੇ, ਮੈਨੂੰ ਛੁਡਾ ਕੇ ਲੈ ਜਾਵੇ, ਪਰ ਇੱਕ ਸਾਲ ਤੱਕ ਕੋਈ ਨਹੀਂ ਆਇਆ। ਸਾਲ ਤੋਂ ਬਾਅਦ ਉਹਨੇ ਉਹਦੀ ਕਨੀਜ ਬਣਨਾ ਮਨਜ਼ੂਰ ਕਰ ਲਿਆ। ਪਰ ਹੁਣ ਜਿਹੜੀ ਸੰਗਤ ਹੋਈ ਹੋਈ ਸੀ ਨਾ, ਉਹਦਾ ਅਸਰ ਸੀ। ਜਦੋਂ ਕਿਸੇ ਨੂੰ ਸੂਬੇ ਦੀ ਕੈਦ 'ਚੋਂ ਕੱਢਣਾ ਹੁੰਦਾ ਸੀ ਅਤੇ ਸੂਬੇ ਦੇ ਬਾਗ ਦੇ ਜਿਹੜੇ ਮਾਲੀ ਸੀ ਨਾ, ਘੁੱਲੂ ਮਾਲੀ ਅਤੇ ਸੈਦ ਬੀਬੀ, ਇਹਨਾਂ ਨੂੰ ਪੀਰ ਬੁੱਧੂ ਸ਼ਾਹ ਦੀ ਸੰਗਤ ਪ੍ਰਾਪਤ ਸੀ ਅਤੇ ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਆਪਣੀ ਬਹੁਤ ਅਥਾਹ ਸ਼ਰਧਾ ਸੀ। ਇੱਥੇ ਤੱਕ ਇਤਿਹਾਸ 'ਚ ਘਰੇ ਕਿ ਪੀਰ ਬੁੱਧੂ ਸ਼ਾਹ ਦੇ ਨਾਲ ਇਹ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ। ਉਹਦਾ ਸਦਕਾ, ਉਹ ਸੰਗਤ ਦਾ ਸਦਕਾ, ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਜਿਹਨੇ ਸੂਬੇ ਨੂੰ ਇਹ ਆਖਿਆ ਸੀ, ਜਿਹੜੀ ਉਹ ਲੜਕੀ ਸੀ ਉਹ ਬੇਗਮ ਬਣੀ, ਉਹੀ ਲੜਕੀ ਜੈਨਾ ਬੇਗਮ ਸੀ। ਉਹਨੇ ਮੰਗ ਮੰਗੀ ਸੀ, ਸੂਬਿਆ ਮੈਂ ਤੈਥੋਂ ਕੁਛ ਨਹੀਂ ਮੰਗਿਆ, ਪਰ ਤੇਰੀ ਕੈਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਲਾਲ ਅਤੇ ਮਾਤਾ ਨੇ ਉਹਨਾਂ ਨੂੰ ਕਤਲ ਨਾ ਕਰੀ, ਉਹਨਾਂ ਨੂੰ ਛੱਡ ਦੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਪੁੱਤਰ ਸ਼ਹੀਦ ਕਰ ਦਿੱਤੇ, ਮਾਤਾ ਸ਼ਹੀਦ ਕਰ ਦਿੱਤੀ, ਉਹਨੂੰ ਖਬਰ ਮਿਲੀ, ਉਹਨੇ ਇੰਨਾ ਵਿਰਾਗ ਲਾਇਆ ਕਿ ਉਸਨੇ ਮਹਿਲਾਂ ਦੇ ਵਿੱਚ ਕਟਾਰ ਤਿੱਖੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਮ ਨੂੰ ਉਹਨੇ ਮਹਿਰਾਂ ਦੇ ਮਹਿਲਾਂ ਦੇ ਵਿੱਚ ਛਾਵਾਂ ਨਹੀਂ ਜਗਾਈ। ਸੂਬਾ ਆਇਆ ਨੇ ਆਵਾਜ਼ ਦਿੱਤੀ ਅਤੇ ਉਹਨੇ ਕਿਹਾ, ਮੈਂ ਤੈਨੂੰ ਕਿਹਾ ਸੀ ਨਾ ਵੀ ਤੂੰ ਸਾਹਿਬਜ਼ਾਦਿਆਂ ਨੂੰ ਕਤਲ ਨਾ ਕਰੀ, ਤੂੰ ਕਰ ਦਿੱਤੇ, ਹਾਂ ਹੁਣ ਮੈਂ ਨਹੀਂ ਕਤਲ ਕਹਿਣਾ। ਉਹਦੇ ਮਹਿਲਾਂ ਦੇ ਵਿੱਚ ਸਾਇਰਨ ਟਲ ਸੀ ਉਸ ਜ਼ਮਾਨੇ 'ਚ, ਉਹਨੇ ਟਲ ਖੜਕਾਇਆ, ਆਸੇ ਪਾਸੇ ਸਿਪਾਹੀ ਭੱਜੇ ਆਏ, ਕਹਿੰਦੇ ਹੋਰ ਸੱਦ। ਜਦੋਂ ਹੋਰ ਸੱਦੇ, ਉਹਨੇ ਕਟਾਰ ਕੱਢ ਕੇ ਸਾਹਿਬਜ਼ਾਦਿਆਂ ਦੇ ਵਿਰਾਗ ਵਿੱਚ ਆਪਣੇ ਮਾਰ ਕੇ ਸਾਹਿਬਜ਼ਾਦਿਆਂ ਦੇ ਵਿਰਾਗ ਦੇ ਵਿੱਚ ਪ੍ਰਾਣ ਜਿਹੜੇ ਸੀ ਤਿਆਗ ਦਿੱਤੇ ਸੀ ਅਤੇ ਉਹ ਸਦਾ ਲਈ ਅਮਰ ਹੋ ਗਈ। ਜਿੱਦਣ ਨਿੱਕੀਆਂ ਜਿੰਦਿਆਂ ਵੱਡੇ ਸਾਕਿਆ ਸਾਹਿਬ ਬਿਆਨ ਕੀਤਾ ਜਾਏ, ਅਖੀਰ ਦੇ ਉੱਤੇ ਉਹਦਾ ਵੀ ਜ਼ਿਕਰ ਆਏਗਾ ਕਿ ਜਿਹਨੇ ਸਾਹਿਬਜ਼ਾਦਿਆਂ ਦੇ ਵਿਰਾਗ ਦੇ ਵਿੱਚ, ਲੇਕਿਨ ਕਾਰਨ ਕਿ ਗੁਰੂ ਕੀ ਜਿਹੜੀ ਇੱਕ ਘੜੀ ਦੋ ਘੜੀ ਉਹਨੂੰ ਸੰਗਤ, ਉਸ ਸੰਗਤ ਨੇ ਉਹਨੂੰ ਦੁਨੀਆਂ ਦੇ ਵਿੱਚ ਅਮਰ ਕਰ ਦਿੱਤਾ। ਜਦੋਂ ਨੂਰਾ ਮਾਹੀ ਸਾਹਿਬਜ਼ਾਦਿਆਂ ਦੀ ਖਬਰ ਲੈ ਗਿਆ ਤੇ ਜਦੋਂ ਉਹਨੇ ਸਾਹਿਬਜ਼ਾਦੇ ਬਾਬਤ ਦੱਸਿਆ, ਵੈਸੇ ਇਤਿਹਾਸ ਕਹਿੰਦਾ ਕਿ ਉਹਦੇ ਕੋਲ ਬੋਲਿਆ ਨਹੀਂ ਜਾਂਦਾ ਸੀ, ਕਈ ਸੱਜਣ ਨੇ ਬਹੁਤ ਸੋਹਣਾ ਸੁੰਦਰ ਲਿਖਿਆ ਉਸ ਵੇਲੇ ਦਾ ਹਾਲ ਕਿ ਸੀਸ ਚਰਨਾਂ 'ਤੇ ਰੱਖਿਆ,
ਹੰਝੂਆਂ ਦਾ ਮੀਂਹ ਵਸਿਆ, ਨੂਰੇ ਕੋਲੋਂ ਨਾ ਜਾਵੇ ਦੱਸਿਆ ਲਾਲਾਂ ਦਾ ਜੋ ਹਾਲ ਸੀ। ਲੇਕਿਨ ਜਿਹੜੇ ਉਹ ਹੰਝੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਚਰਨਾਂ 'ਤੇ ਪੈ ਰਹੇ ਸੀ ਨਾ, ਉਹ ਦੱਸ ਰਹੇ ਸੀ ਕਿ ਤੇਰੇ ਛੋਟੇ ਲਾਲ ਸ਼ਹੀਦ ਹੋ ਗਿਆ। ਇਹਦੇ ਵਿੱਚ ਅੱਗੇ ਜਾ ਕੇ ਆਊਗਾ, ਫਿਰ ਉਹ ਸਰਹੰਦ ਨੂੰ ਬਿਆਨ ਕਰਦਾ ਕਰਦਾ ਉੱਥੇ ਪਹੁੰਚਦਾ ਹੈ ਕਿ ਜੈਣਾ ਬੇਗਮ ਦਾ ਵਿਰਾਗ ਕਰ ਗਈ ਦੁਨੀਆਂ ਤੋਂ ਤਿਆਗ, ਮਾਰ ਕੇ ਕਟਾਰ ਤੇਰੇ ਲਾਲਾਂ ਦੇ ਪਿਆਰ। ਨਾਮੀ ਬੰਦੇ ਨੂੰ ਮੌਤ ਦਾ ਡਰ ਖਤਮ ਹੋ ਜਾਂਦਾ ਹੈ, ਉਹਨੂੰ ਮੌਤ ਦਾ ਡਰ ਨਹੀਂ ਲੱਗਦਾ। ਸਾਹਿਬ ਜੀ ਨੇ ਫਰਮਾਇਆ ਤੂੰ ਗੁਰੂ ਕੋਲ ਆਇਆ, ਤੂੰ ਗੁਰੂ ਨਾਲ ਮਿੱਤਰਤਾ ਕੀਤੀ, ਗੁਰੂ ਨੇ ਸਭ ਤੋਂ ਉੱਤਮ ਵਸਤੂ ਤੈਨੂੰ ਦੇਣੀ ਹੈ, ਨਾ ਜਿਹਦੇ ਨਾਲ ਤੇਰਾ ਸੰਯੋਗ ਜਿਹੜਾ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਉਹਦਾ ਮਿਲਾਪ ਹੋਇਆ, ਔਰ ਉਹਦੇ ਨਾਲ ਇਹ ਲੋਕੈ ਸੁੱਖ ਪਾਇਆ ਐਸ ਲੋਕ ਦੇ ਵਿੱਚ। ਤੈਨੂੰ ਐਸ ਲੋਕ ਦੇ ਵਿੱਚ ਹੁਣ ਦੁੱਖ ਜਿਹੜਾ ਉਹ ਨਹੀਂ ਵਿਆਪੇਗਾ। ਇਹ ਹੋ ਸਕਦਾ ਹੈ ਕਿ ਦੁੱਖ ਦੇਣ ਦਾ ਯਤਨ ਕਰੇ ਕੋਈ, ਪਰ ਦੁੱਖ ਵਿਆਪੇਗਾ ਨਹੀਂ। ਜਿਸ ਧਰਮ ਰਾਜ ਤੋਂ ਦੁਨੀਆਂ ਡਰਦੀ ਏ, ਰਿਸ਼ੀ ਮੁਨੀ ਪੈਗੰਬਰ ਡਰਦੇ ਆ, ਕਹਿੰਦੇ ਉਹ ਧਰਮ ਰਾਜ ਤੇਰੇ ਨੇੜੇ ਵੀ ਨਹੀਂ ਆਏ। ਇਹ ਲੋਕੈ ਸੁੱਖ ਪਾਇਆ ਨਹੀਂ ਭੇਟ ਧਰਮ ਰਾਜ, ਲੇਖਾ ਤੇ ਕੀ ਕਰਨਾ ਤੇਰਾ ਮਲਾਪ ਹੀ ਨਹੀਂ ਹੈਗਾ, ਤੈਨੂੰ ਲੇਖਾ ਉਹਨੇ ਕੀ ਪੁੱਛਣਾ, ਫਿਰ ਤੂੰ ਕਿੱਥੇ ਜਾਏਗਾ। ਹਰ ਦਰਗ ਹੈ ਸੋਭਾਵੰਤ, ਤੂੰ ਉਸ ਮਾਲਕ ਦੇ ਘਰ ਉਹਦੀ ਦਰਗਾਹ 'ਚ ਜਿੱਥੇ ਉਹ ਵਾਹਿਗੁਰੂ ਅਕਾਲ ਪੁਰਖ ਬੈਠਾ ਹੋਇਆ। ਇੱਕ ਉਸ ਵਾਹਿਗੁਰੂ ਦੇ ਆਪਾਂ ਪੜ੍ਹਦੇ ਹਾਂ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗੇ, ਜਾਂ ਇੱਕ ਸਤਿਗੁਰ ਸਾਹਿਬ ਬਚਨ ਪੜ੍ਹਦੇ ਹਾਂ, ਘੱਟ ਘੱਟ ਮੇ ਹਰ ਜੂ ਵਸੇ ਸੰਤਨ ਕਿਹੋ ਪੁਕਾਰ। ਲੇਕਿਨ ਇੱਕ ਬਚਨ ਸਤਿਗੁਰ ਸਾਹਿਬ ਨੇ ਲਿਖਿਆ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵੱਖ ਅਕੇ, ਜਿੱਥੇ ਉਹ ਵੱਖਰਾ ਵੇਖ ਕੇ ਇਹ ਸਾਰੀ ਖੇਡ ਨੂੰ ਵੇਖ ਰਿਹਾ ਹੈ, ਉਸ ਦਰਗਾਹ 'ਚ ਤੂੰ ਸੋਭਾ ਨਾ ਜਾਏਗਾ। ਔਰ ਉਹਦੇ ਬਾਅਦ ਤੇਰਾ ਵਿਛੋੜਾ ਨਹੀਂ, ਫਿਰ ਤੇਰਾ ਜੰਮਣ ਮਰਨ। ਹਰ ਦਰਗ ਹੈ ਸੋਭਾਵੰਤ, ਫੁਨ ਗਰਭ ਨਾਹੀਂ ਬਸੰਤ, ਫਿਰ ਤੂੰ ਜੰਮਣ ਮਰਨ ਦੇ ਗੇੜ ਵਿੱਚ ਨਹੀਂ, ਫਿਰ ਤੂੰ ਉਹਦੇ ਵਿੱਚ ਇਉਂ ਸਮਾ ਜਾਵੇਂ ਜਿਵੇਂ ਸਤਿਗੁਰੇ ਹਨ, ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਪਰ ਕਿਹਦਾ ਸਦਕਾ? ਨਾਮ ਦਾ ਸਦਕਾ, ਕਿਉਂਕਿ ਇਸ ਫੁਰਮਾਨ ਦੀ ਰਹਾਓ ਦੀ ਪੁੰਜ ਧੁਰਾ ਹੈ, ਉਹ ਇਹ ਆ ਵੀ ਕਰ ਕਿਰਪਾ ਦੀਨੋ ਹਰਨਾਮਾ, ਉਹਨੇ ਤੈਨੂੰ ਨਾਮ ਦਿੱਤਾ ਹੈ ਜਿਹਦੇ ਨਾਲ ਤੈਨੂੰ ਪੂਰਵ ਸੰਯੋਗ ਮਿਲਾਈ, ਤੇਰਾ ਪਹਿਲਾ ਸੰਯੋਗ ਉਹਨੇ ਮਿਲਾ ਦਿੱਤਾ। ਇੱਕ ਹੁੰਦੇ ਭਾਗਾਂ ਵਾਲੇ, ਸ੍ਰੇਸ਼ਟ ਭਾਗਾਂ ਵਾਲੇ ਦੇ, ਉਹ ਫਿਰ ਤੇਰਾ ਨਾਮ ਦੇ ਨਾਲ ਚਿੱਤ ਲੱਗ ਗਿਆ। ਜਦੋਂ ਤੂੰ ਉਹਦੇ ਕੋਲ ਤੂੰ ਨਾਮ ਦਿੱਤਾ, ਹੁਣ ਤੇਰਾ ਚਿੱਤ ਲੱਗ ਗਿਆ, ਹੁਣ ਤੂੰ ਸ੍ਰੇਸ਼ਟ ਭਾਗਾ ਵਾ। ਗੁਰ ਕੈ ਚਰਨ ਚਿੱਤ ਲਾਗਾ, ਧਨ ਧਨ ਸੰਯੋਗ ਸਭਾਗਾ, ਫਿਰ ਤੇਰਾ ਸੰਯੋਗ ਉਹ ਹੋ ਗਿਆ ਹੈ ਉਹ ਸ੍ਰੇਸ਼ਟ ਭਾਗਾ ਵਾਲਾ। ਦੁਨੀਆਂ ਦੇ ਵਿੱਚ ਜਿਹੜੇ ਦੁਨਿਆਵੀ ਸੰਯੋਗ ਏ, ਹਰ ਧਰਮ 'ਚ ਕਿਸੇ ਕੋਲ ਵੀ ਇਹ ਕਿਰਪਾ ਨਹੀਂ ਰੇਬਰਦੀ ਹੈਗੀ ਕਿ ਜਿਹੜੇ ਸਾਡੇ ਦੁਨਿਆਵੀ ਅਨੰਦਕਾਰ ਸੰਯੋਗ ਨੇ ਇਹ ਗੁਰੂ ਚਰਨਾਂ ਦੇ ਵਿੱਚ ਹੋਣ। ਇਹ ਕਿਸੇ ਕੋਲ ਵੀ ਧਰਮ ਦੇ ਵਿੱਚ ਨਹੀਂ ਹੈਗੇ, ਨਾ ਹਿੰਦੂ ਧਰਮ 'ਚ, ਨਾ ਇਸਲਾਮ 'ਚ, ਨਾ ਈਸਾਈਅਤ ਵਿੱਚ। ਤੇਰੇ ਉਹ ਸੰਯੋਗ ਵੀ, ਕਿਉਂਕਿ ਸਾਡੇ ਉਹ ਸੰਯੋਗ ਵੀ ਜਿਹੜੇ ਹੁੰਦੇ ਆ ਉਹ ਵੀ ਅਨੰਦਕਾਰ ਦੇ ਨਾਮ ਨਾਲ ਹੀ ਹੁੰਦੇ, ਬਲਕਿ ਸਾਡਾ ਹਰ ਸੰਸਕਾਰ ਜਿਹੜਾ ਹੈ, ਸਾਡਾ ਜਨਮ ਸੰਸਕਾਰ ਹੋਵੇ, ਸਾਡਾ ਵਿੱਦਿਆ ਸੰਸਕਾਰ ਹੋਵੇ,
ਸਾਡਾ ਆਨੰਦ ਸੰਸਕਾਰ ਹੋਵੇ, ਸਾਡਾ ਅੰਤਮ ਸੰਸਕਾਰ ਹੋਵੇ, ਹਰ ਇੱਕ ਸਾਡੇ ਨਾਮ ਰੱਖਿਆ। ਨਾਮ ਤੋਂ ਬਿਨਾਂ ਸਾਡੇ ਘਰ ਦੂਜੀ ਗੱਲ ਹੀ ਨਹੀਂ ਹੈ। ਗੁਰ ਕੇ ਚਰਨ ਚਿਤ ਲਾਗਾ, ਧਨ ਧਨ ਸੰਯੋਗ ਸੁਭਾਗਾ। ਜੋ ਤੇਰਾ ਉਸ ਵਾਹਿਗੁਰੂ ਅਕਾਲ ਪੁਰਖ ਸੰਯੋਗ ਬਣਿਆ, ਫਿਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਤੇਰਾ ਲੇਖਾ ਸੀ, ਜਿਹੜੇ ਤੇਰੇ ਕਰਮ ਰੂਪ ਸੀ, ਦੁਨੀਆਂ ਵਿੱਚ ਕਿਸੇ ਨੇ ਨਹੀਂ ਕੱਟੇ, ਕੋਈ ਕਿੱਡਾ ਵੱਡਾ ਵੀ ਹੋਵੇ, ਉਹਨਾਂ ਕਿਹਾ ਭੋਗਣੇ ਪੈਣੇ। ਔਰ ਸੱਚ ਜਿਹਨੇ ਦੁਨੀਆਂ ਦੇ ਵਿੱਚ ਕਿਸੇ ਅਵਤਾਰ ਦੀ ਸੰਗਤ ਕੀਤੀ ਹੋਵੇ, ਕਿਸੇ ਪੈਗੰਬਰ ਦੀ ਸੰਗਤ ਕੀਤੀ ਹੋਵੇ, ਉਹਦਾ ਜਿਹੜਾ ਮਨ ਹੈ ਉਹ ਵਿਕਾਰਾਂ ਵੱਲੋਂ ਵੀ ਨਹੀਂ ਮੁੜਿਆ। ਸਤਿਗੁਰ ਸਾਹਿਬ ਦੀ ਇੱਕ ਪੰਕਤੀ ਹੈ, ਸਵੇਰੇ ਬਿਆਨ ਕੀਤੀ ਕਿ ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ। ਸਵਾਮੀ ਕੌਣ ਸੀ? ਕ੍ਰਿਸ਼ਨ ਜੀ। ਉਹ ਕ੍ਰਿਸ਼ਨ ਜੀ ਦੀ ਹਾਜ਼ਰੀ ਚ ਰਹਿੰਦੇ ਆ, ਲੇਕਿਨ ਇਹ ਕਿਰਪਾ ਨਹੀਂ ਹੋਈ ਕਿ ਉਹਨਾਂ ਦੇ ਅੰਦਰ ਇਹ ਬਿਰਤੀ ਬਣ ਜਾਏ ਕਿ ਅਸੀਂ ਜੂਆ ਨਹੀਂ ਖੇਡਣਾ। ਨਹੀਂ, ਉਹ ਜੂਆ ਖੇਡਿਆ, ਔਰ ਜੂਏ ਕਾਰਨ ਉਹ ਦਰੋਪਦੀ ਨੂੰ ਵਿਹਾਰ ਕੇ ਫਿਰ ਜਿਹੜਾ ਉਹਨਾਂ ਦਾ ਹਾਲ ਹੋਇਆ। ਪਰ ਜੋ ਸਿੱਖ ਦੀ ਕਿਰਪਾ ਹੋਈ, ਸਿੱਖ ਨੇ ਗੁਰੂ ਕੀ ਸੰਗਤ ਕੀਤੀ, ਉਹਨੂੰ ਜੁਆਰੀਆ ਜੂਆ ਛੱਡ ਕੇ ਇਹ ਧਰਮ ਦੇ ਰਸਤੇ ਤੁਰ ਪਿਆ, ਫਿਰ ਉਹਨੂੰ ਕੋਈ ਵਿਕਾਰ ਨਹੀਂ ਵਿਆਪਿਆ। ਸਹਿਜ ਸੰਤ ਕੀ ਧੂਰ ਮੇਰੇ ਕਿਲ ਵਿਖਲਤ, ਕਿ ਜਿਹੜੀ ਗੁਰੂ ਨੇ ਤੈਨੂੰ ਧੂੜ ਦਿੱਤੀ ਹੈ। ਹੁਣ ਗੁਰੂ ਕੀ ਧੂੜ ਜਿਹੜੀ ਹੈ ਨਾ, ਗੁਰੂ ਸ਼ਬਦ ਦੇ ਤੇ ਉਹਦਾ ਧੂੜ ਹੈ ਸ਼ਬਦ। ਜਿਹੜੀ ਜੋੜਿਆਂ ਦੀ ਸੇਵਾ ਹੈ, ਉਹ ਜੋੜਿਆਂ ਦੀ ਸੇਵਾ ਬੜੀ ਉੱਤੇ, ਪਰ ਉਹ ਗੁਰੂ ਕੀ ਧੂੜ ਨਹੀਂ ਜੇ ਹੈਗੀ। ਗੁਰੂ ਕੀ ਧੂੜ ਜਿਹੜੀ ਹੈ ਉਹ ਗੁਰੂ ਕਾ ਸ਼ਬਦ ਹੈ। ਲਫ਼ਜ਼ ਫਿਰ ਇੱਥੇ ਸੰਤ ਕੀ ਹੈ, ਫਿਰ ਗੁਰੂ ਕੀ ਧੂੜ। ਸੰਤ ਕੀ ਧੂਰ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਮੇਰੇ ਸਗਲੇ ਲੱਥ। ਕਿਲ ਵਿਖ ਕਹੀ ਜਿਹੜੇ ਬੱਜਰ ਪਾਪ, ਜਿਹੜੇ ਬੜੇ ਵੱਡੇ ਗੁਨਾਹ ਕੀਤੇ ਹੋ, ਤੇ ਗੁਰੂ ਨੇ ਨਾਮ ਦਿੱਤਾ ਸੀ, ਨਾਮ ਦੀ ਧੂੜ ਜਿਹੜੀ ਸੀ ਮੇਰੇ ਮੱਥੇ ਤੇ ਲੱਗੀ,

ਰੁਪਏ ਅਤੇ ਉੱਥੇ ਆਪਣੀ ਜਾਨ ਵਾਰ ਦੇਣਾ ਉਹ ਵੀ ਬਹੁਤ ਵੱਡੀ ਸੇਵਾ ਹੈ। ਤਬ ਤੇ ਹੋਏ ਮਨ ਸ਼ੁੱਧ ਪ੍ਰਭ, ਜਦੋਂ ਆਪਣੇ ਆਪ ਨੂੰ ਸੇਵਾ ਚਲਾਇਆ ਜਿਹੜਾ ਮਨ ਭੱਜਾ ਫਿਰਦਾ ਸੀ, ਜਿਹੜੇ ਮਨ ਨੂੰ ਟਿਕਾ ਨਹੀਂ ਸੀ, ਮਨ ਮਾੜਾ ਸੋਚਦਾ ਸੀ, ਮਨ ਮਾੜਾ ਵੇਖਦਾ ਸੀ, ਹੁਣ ਉਹ ਮਨ ਪਵਿੱਤਰ ਹੋ ਗਿਆ, ਹੁਣ ਉਹਦੀ ਚਿਤਵਣੀ ਬੜੀ ਸ਼ੁੱਭ ਹੋ ਗਈ। ਹੁਣ ਉਹ ਚਿਤਵਣੀ ਕੀ ਹੈ? ਸ਼ੁੱਭ ਚਿੰਤਨ, ਗੋਬਿੰਦ ਰਮਨ, ਨਿਰਮਲ ਸਾਧੂ ਸੰਗ, ਨਾਨਕ ਨਾਮ ਨਾ ਵਿਸਰੋ ਇੱਕ ਘੜੀ, ਕਰ ਕਿਰਪਾ ਭਗਵੰਤ। ਹੁਣ ਨਾ ਹੀ ਮੰਗੂਗਾ, ਹੁਣ ਹੱਥ ਜੁੜੇਗਾ ਕਰਤਾ ਹੀ ਮੇਰੇ ਵਾਹਿਗੁਰੂ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮਾਂਗੂ ਦੇ ਆਪਣਾ ਨਾਮ, ਵੀ ਮੈਂ ਤੇਰੇ ਕੋਲ ਹੁਣ ਦੱਖਣਾ ਤੇਰੇ ਕੋਲ ਮੰਗਦਾ, ਪਰ ਦੱਖਣਾ ਦੇ ਵਿੱਚ ਮੰਗਦਾ ਕੀ ਹੈ ਕਿ ਮੈਨੂੰ ਆਪਣਾ ਜਿਹੜਾ ਨਾਮ ਹੈ ਉਹ ਦੇ। ਜਨ ਕਾ ਸਫਲ ਦਰਸ ਦੀਠਾ, ਨਾਮ ਪ੍ਰਭੂ ਕਾ ਘੱਟ ਘੱਟ ਉਠਾ। ਹੁਣ ਜਨ ਦੇ ਕੋਲ ਕਾਜ, ਫਿਰ ਅੱਗੇ ਵੀ ਜਨ ਦਾ ਅਰਥ ਗੁਰੂ। ਹੁਣ ਜਿਹੜਾ ਤੂੰ ਗੁਰੂ ਕਾ ਦਰਸ਼ਨ ਕੀਤਾ ਸੀ ਆ ਕੇ, ਉਹ ਤੇਰਾ ਸ੍ਰੇਸ਼ਟ ਫਲਾਂ ਵਾਲਾ, ਤੂੰ ਗੁਰੂ ਕਾ ਦੀਦਾਰ ਕੀਤਾ, ਗੁਰੂ ਕੇ ਦਰਸ਼ ਕੀਤੇ, ਔਰ ਸਿੱਖ ਨੂੰ ਰੋਜ਼ ਹੁਕਮ ਹੈ ਗੁਰ ਕਾ ਦਰਸ਼ ਨਿਤ ਉੱਠ ਕਰੇ, ਅਤੇ ਗੁਰੂ ਕੇ ਦਰਸ਼ਨਾਂ 'ਚ ਇੰਨੀ ਬਖਸ਼ਿਸ਼ ਹੈ ਕਿ ਗੁਰੂ ਕੇ ਦਰਸ਼ਨ ਹੀ ਜਨਮ ਮਰਨ ਮਿਟਾ ਦਿੰਦੇ, ਆਪਾਂ ਰੋਜ਼ ਪੜ੍ਹਦੇ ਹਾਂ। ਸੋ ਕਹੋ ਟਲ ਗੁਰ ਸੇਵੀ ਹੈ, ਅਹਿਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਅਤੇ ਉਹਨਾਂ ਘੱਟਾਂ ਦੇ ਵਿੱਚ ਜਿਨ੍ਹਾਂ ਨੇ ਗੁਰੂ ਨਾਲ ਮਿੱਤਰਤਾ ਕੀਤੀ ਹੈ, ਗੁਰੂ ਛੰਦ 'ਚ ਪੈ ਗਏ ਆ, ਉਹਨਾਂ ਦੇ ਮਨ ਦੇ ਅੰਦਰ ਨਾਮ ਜਿਹੜਾ ਹੈ ਨਾ ਉਹ ਵੱਸ ਗਿਆ। ਜਿੰਨੇ ਚਿਰ ਗੁਰੂ ਕੀ ਚਰਨ ਸ਼ਰਨ 'ਚ ਆ ਕੇ ਆਪਾਂ ਸਮਰਪਿਤ ਨਹੀਂ ਕੀਤਾ, ਇਹ ਸਤਿਗੁਰ ਦੀ ਅਲਾਹੀ ਬਾਣੀ ਦਾ ਫੈਸਲਾ ਹੈ, ਉਨ ਚਿਰ ਨਾਮ ਸਦਕਾ ਦੁਨਿਆਵੀ ਜਾਤਾਂ ਲੈਸਣਾ, ਪਰ ਹਿਰਦੇ ਵਿੱਚ ਨਾਮ ਨਹੀਂ ਵੱਸ ਸਕਦਾ। ਇਹ ਨਹੀਂ ਹੋ ਸਕਦਾ ਕਿ ਤੂੰ ਆਰਾਮ ਕਰਨ ਫਰਮਾਵੇਂ, ਤੈਨੂੰ ਵਾਹਿਗੁਰੂ ਯਾਦ ਆਵੇ, ਇਹ ਨਹੀਂ ਹੋਏਗਾ। ਨਾਮ ਤੇਰੇ ਹਿਰਦੇ 'ਚ ਉਦੋਂ ਵਸੇਗਾ ਜਦੋਂ ਤੂੰ ਗੁਰੂ ਕੀ ਚਰਨ ਸ਼ਰਨ 'ਚ ਆਖਿਆ ਦਾਤਿਆ ਤੇਰੇ ਕੋਲ ਆ ਕੇ ਡਿੱਗ ਪਿਆ, ਹੁਣ ਤੇਰੇ ਤੋਂ ਬਿਨਾਂ ਕੋਈ ਆਸਰਾ ਨਹੀਂ, ਕਿਰਪਾ ਕਰੋ ਮੈਨੂੰ ਨਾਮ ਦੇ। ਜਿਹਨੂੰ ਗੁਰੂ ਨੇ ਨਾਮ ਦਿੱਤਾ ਉਹਦੇ ਹਿਰਦੇ 'ਚ ਨਾਮ ਵਸੇ। ਸਾਹਿਬ ਜੀ ਦਾ ਫੁਰਮਾਨ ਇੱਕ ਇਹ ਵੀ ਰਹਾਉ ਦੀ ਪੰਚ ਉਸ ਫੁਰਮਾਨ ਦੀ, ਮਨ ਰੇ ਗੁਰਮੁਖ ਨਾਮ ਧਿਆਏ। ਗੁਰਮੁਖ ਨਾਮ ਜਿਹੜੇ ਗੁਰੂ ਕੋਲ ਦੀਖਿਆ ਲੈ, ਧੁਰ ਕਰਤੇ ਪੂਰਬ ਲਿਖਿਆ ਉਸ ਵਾਹਿਗੁਰੂ ਨੇ। ਇੱਥੇ ਪੂਰਬ ਦਾ ਅਰਥ ਹੈ ਕਿ ਸੰਸਾਰ ਸਾਜਣ ਤੋਂ ਪਹਿਲਾਂ ਧੁਰੋਂ ਲਿਖਿਆ ਹੈ, ਅਤੇ ਜਿਹੜਾ ਗੁਰੂ ਗੁਰੂ ਆ ਕੇ ਨਾਮ ਲਗਾ ਅਤੇ ਨਾ ਗੁਰਮਤ ਨਾਮ ਵਸਾਏ, ਉਹਦੇ ਹਿਰਦੇ 'ਚ ਗੁਰੂ ਕਾ ਨਾਮ ਜਿਹੜਾ ਦਿੱਤਾ ਉਸ ਅਕਾਲ ਪੁਰਖ ਦਾ ਉਹ ਵਸੇਗਾ। ਉਹਨਾਂ ਫਿਰ ਸਾਰੀਆਂ ਘਟਾਂ ਵਿੱਚ ਨਾਮ ਪ੍ਰਭੂ ਕਾ ਘੱਟ ਘੱਟ ਉੱਠਾ। ਜਦੋਂ ਨਾਮ ਹਿਰਦੇ 'ਚ ਵਸਿਆ ਉਦੋਂ ਮਿਟਾਨੇ ਸਭ ਕਲ ਕਲੇਸ਼। ਆਮ ਬੰਦੇ ਦੇ ਕਹਿੰਦੇ ਕਲੇਸ਼ ਹਾਂ, ਕੋਈ ਗੱਲ ਨਹੀਂ ਸਾਰਿਆਂ ਦੇ ਹੈਗਾ, ਲੇਕਿਨ ਸਾਹਿਬ ਜੀ ਕਹਿੰਦੇ ਉੱਥੇ ਆ ਕੇ ਤੇਰੇ ਹਿਰਦੇ ਦੇ ਵਿੱਚੋਂ ਜਿਹੜਾ ਕਲੇਸ਼ ਸੀ ਉਹ ਖਤਮ ਹੋ ਗਿਆ। ਬਾਬਾ ਫਰੀਦ ਜੀ ਨੇ ਇੱਕ ਬਚਨ ਫਰਮਾਇਆ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਜਿਵੇਂ ਜਦੋਂ ਵੇਖਿਆ ਉੱਚੀ ਅਵਸਥਾ, ਹਰ ਇੱਕ ਦੇ ਘਰੇ ਕਹਿੰਦੇ ਕਲੇਸ਼ ਹੈਗਾ ਸੀ, ਹਰ ਇੱਕ ਦੇ ਘਰੇ ਦੁੱਖ ਹੈਗਾ ਸੀ। ਧੰਨ ਗੁਰੂ ਅਰਜਨ ਸਾਹਿਬ ਨੇ ਅਗਲੇ ਪਾਸੇ ਇਸ ਸ਼ਲੋਕ ਦਾ ਵਿਸਥਾਰ ਕਰਤਾ, ਵੀ ਕੋਈ ਇਹ ਨਾ ਸਮਝਦੇ ਕਿ ਬਾਬੇ ਫਰੀਦ ਦੇ ਘਰੇ ਦੁੱਖ ਹੈਗਾ ਸੀ, ਬਾਬੇ ਫਰੀਦ ਦੇ ਘਰੇ ਕਲੇਸ਼ ਹੈਗਾ ਸੀ। ਮਹੱਲਾ ਪੰਜਵਾਂ,

0: ਜਿਹੜਾ ਭੂਨ ਗਰਗਾਵਲੀ ਮੰਝ ਵਸੂਲਾ ਵਾ ਤੇ ਇਹ ਧਰਤੀ ਬੜੇ ਰੰਗਾਂ ਦੀ ਇਹ ਵਿਸ ਕਹਿੰਦੇ ਯਾਰ ਸੱਸ ਨੂੰ ਲੱਗੀਆਂ ਜੜੰਕਣਾ ਉਹ ਉੜਿਆ ਸਵੇਰ ਉਲਾ ਕੁੱਲ ਆਲ ਵੀ ਸਾਰਾ ਯਾਰ ਦਾ ਭਰਿਆ ਹੋਇਆ ਪਰ ਜੋ ਜਨ ਪੀਰ ਨਵਾਜਿਆ ਪੀਰ ਦਾ ਅਰਥ ਹੈ ਗੁਰੂ ਜਿਹੜਾ ਗੁਰੂ ਕੋਲ ਅੱਜ ਸਿਰ ਦੇ ਉੱਤੇ ਗੁਰੂ ਨੇ ਹੱਥ ਰੱਖ ਦਿੱਤਾ ਤਿੰਨਾ ਆਂਚ ਨਾ ਲਾਗ ਉਹਨੂੰ ਇਹ ਕਲੇਸ਼ ਦੀ ਭੂਰਾ ਵੀ ਲੇਸ ਨਹੀਂ ਲੱਗ ਉਹਦੇ ਘਰੇ ਕਲੇਸ਼ ਨਹੀਂ ਆ ਸਕਦਾ ਉਹਦੇ ਕਲੇਸ਼ ਸਾਰੇ ਮਿਟ ਕੇ ਮਿਟਾਨੇ ਕੱਲ ਕਲੇਸ਼ ਜਹ ਤੇ ਉਪਜੇ ਤਹਿ ਪ੍ਰਵੇਸ਼ ਜਿੱਥੋਂ ਉਹ ਪੈਦਾ ਹੋਇਆ ਸੀ ਮਾਂ ਪਿਓ ਸਾਧਨ ਸਾਡੇ ਆਉਣ ਦਾ ਪੈਦਾ ਸੀ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਹੋਇਆ ਤੇ ਕਬੀਰ ਸਾਹਿਬ ਨੇ ਫਰਮਾਇਆ ਸਲੋਕਾਂ ਦੇ ਵਿੱਚ ਕਿ ਜਿਹੜਾ ਇੱਥੇ ਪਹੁੰਚ ਗਿਆ ਉਹ ਕਿਹੋ ਜਿਹਾ ਹੈ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਔਰ ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ ਉਦੋਂ ਤੇਰੀ ਬਿਰਤੀ ਲੱਗੀ ਹੋਈ ਸੀ ਉਦੋਂ ਤੈਨੂੰ ਸਰੀਰ ਦੀ ਵੀ ਸੋਝੀ ਨਹੀਂ ਸੀ ਇਲਾਹੀ ਬਾਣੀ ਨੇ ਫਰਮਾਇਆ ਮ੍ਰਿਤਕ ਪਿੰਡ ਪਦ ਮਦ ਨਾ ਅਹਿਨ ਇੱਕ ਅਗਿਆਨ ਸੁਣਾ ਤੈਨੂੰ ਸਰੀਰ ਦੀ ਵੀ ਸੋਝੀ ਨਹੀਂ ਸੀ ਤੇਰੀ ਏਡੀ ਲਿਵ ਲੱਗੀ ਹੋਈ ਸੀ ਤੇ ਕਿ ਸਾਹਿਬ ਜੀ ਕਹਿੰਦੇ ਤੂੰ ਉੱਥੇ ਪਹੁੰਚ ਗਿਆ ਮਿਟਾਨੇ ਸਭ ਕਲੇ ਕੱਲ ਕਲੇ ਜਹ ਤੇ ਉਪਜੇ ਤਹਿ ਪ੍ਰਵੇਸ਼ ਪ੍ਰਗਟੇ ਅਨੂਪ ਗੋਬਿੰਦ ਜਿਹੜਾ ਸਾਡੀ ਮਾਨਸ ਜ਼ਿੰਦਗੀ ਪਾਉਣ ਦਾ ਮਨੋਰਥ ਹੈ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤਰੀਕ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਸ ਨਜ਼ਰੀਆ ਜਿਹੜੀ ਇਹ ਸਾਡੀ ਉਸ ਵਾਹਿਗੁਰੂ ਅਕਾਲ ਪੁਰਖ ਮਿਲਣ ਦੀ ਵਾਰੀ ਸੀ ਨਹੀਂ ਤੇਰਾ ਹੁਣ ਉਹ ਵਾਹਿਗੁਰੂ ਅਕਾਲ ਪੁਰਖ ਪ੍ਰਤੱਖ ਤੌਰ ਤੇ ਤੈਨੂੰ ਆ ਕੇ ਮਿਲਿਆ ਤੇਰਾ ਮਲਾਪ ਹੋ ਗਿਆ ਪ੍ਰਭ ਪੂਰੇ ਨਾਨਕ ਬਖਸ਼ਿੰਦ ਉਸ ਵਾਹਿਗੁਰੂ ਨੇ ਆਖਿਆ ਆ ਹੁਣ ਮੇਰੇ ਘਰ ਆਇਆ ਮੈਂ ਤੈਨੂੰ ਬਖਸ਼ ਲਿਆ ਜਿਹਨੂੰ ਉਹਨੇ ਬਖਸ਼ ਲਿਆ ਉਹਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਆਪਣੇ ਇੱਕ ਇਲਾਹੀ ਫਰਮਾਨ ਦੀ ਸੰਖੇਪ 'ਚ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਦੀਵਾਨ ਵਿੱਚ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਆਹ ਹੁਣ ਸਭ ਸੰਗਤਾਂ ਨਾਮ ਸਿਮਰਨ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Vaheguru, Vaheguru,

ਦਸਵੇਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨੌਨ ਦਿਆਵੇ ਧਾਏ। ਸਭ ਥਾਂ ਹੋਏ ਸਹਾਏ ਦਸਵੇਂ ਪਾਤਸ਼ਾਹ।

ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘ ਨੇ ਧਰਮ ਇਸੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖਣੀਆਂ ਤੇ ਚੜੇ ਤਾਨਾਰਿਆਂ ਨਾਲ ਚਰਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਆਪ ਜੀ ਦੀ ਕਿਰਪਾ ਸਤਿਕਾਰ ਦੀਆਂ ਪਿਆਰੀਆਂ ਸੰਗਤਾਂ ਨੇ ਸ਼ਾਮਾਂ ਵੇਲੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਸਿਮਰਨ ਹੋਇਆ ਗੁਰੂ ਪਾਤਸ਼ਾਹ ਜੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਪਾਤਸ਼ਾਹ ਜੀ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਜਾਨ ਬੱਚੇ ਸਮਝ ਕੇ ਮੁਆਫ਼ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਦੇਹ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ ਬਾਣੀ ਬਾਣੇ ਨਾਲ ਬਣ ਆਵੇ ਸੁਆਸਾਂ ਕੇਸ ਨਾਲ ਸਿੱਖੀ ਬਖਸ਼ਿਸ਼ ਕਰਨਾ ਜੀਓ

ਸਮਸਿਆਵਾਂ ਦਾ ਹੱਲ ਆਪ ਬਖਸ਼ਿਸ਼ ਕਰੋ ਪਾਤਸ਼ਾਹ ਜੀ। ਸਰਦਾਰ ਪੂਰਨ ਸਿੰਘ ਜੀ ਦੀ ਚੜ੍ਹਦੀ ਕਲਾ ਦੀ ਤੰਦਰੁਸਤੀ ਦੇਹਰੁਖਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀਓ। ਦਿਲਪ੍ਰੀਤ ਸਿੰਘ ਦੇ ਰਹਿੰਦੇ ਕਾਰਜਾਂ ਵਿੱਚ ਅੰਗ ਸੰਗ ਸਹਾਈ ਹੋਣਾ, ਹਰ ਮੈਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਸਿਰ ਤੇ ਮਿਹਰ ਭਰਿਆ ਹੱਥ ਤੰਦਰੁਸਤੀ ਦੇਹਰੁਖਤਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਹਰਜੋਤ ਕੌਰ ਨੂੰ ਸੰਪੂਰਨ ਦੇਹਰੁਖਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਨਾਮ ਸਿਮਰਨ ਦੇ ਲਾਹ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੋਰਟ ਮਹਿਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ। ਰਹਾਓ ਨਾਮ

ਮਨ ਗੁਰ ਮਿਲ ਕਾਤ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਆਜ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਰਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀ ਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੈ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਿਰ ਜਿਉਂ ਅੰਕਸ ਹੈ ਅਹਿਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਹ ਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੂਝੀਐ ਜਾਂ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਗੁਰੂ ਸਾਹਿਬ ਦੇ ਅੰਗ 647 648। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਖਨ ਹਾਰ ਤਿਸਿਉ ਪ੍ਰੀਤਨ ਕਰੇ ਗਵਾਰ, ਜਾਂ ਕਿਸੇ ਵਾ ਨਵਨ ਪਾਵੈ ਤਾਂ ਸਿਉ ਮੋੜਾ ਮਨ ਨਹੀਂ ਲਾਵੈ। ਜੋ ਠਾਕਰ ਸਾ ਸਦਾ ਹਜੂਰੈ ਤਾਂ ਕੋ ਅੰਦਾ ਜਾਂ

Kai kor nam gun kamayatam na susai sumabhem.

ਕਹੋ ਨਾਨਕ ਤੇ ਕਿਆ ਕਹੋ ਮਾਨਕ ਤੇ ਕਿਆ ਹੋਇਆ ਵੈ ਜੋ ਤੁਸ ਪਾਵੇ ਸੋਈ ਕਰਾਵੇ ਇਸ ਕਿਹਾ ਤੁਸ ਤਾਂ ਸਭ ਕੁਛ ਲੈ ਜੋ ਤੁਸ ਪਾਵੇ ਸੋਈ ਕਰੇ ਅਨੁਦਾਨ ਵਿਖਿਆ ਮੇਰਾ ਚੈ ਜੇ ਜਨਤ ਆਪਣਾ ਬਚੈ ਭਰਮੇ ਭੁਲਾ ਦੈ ਦਿਤਾਵੇ ਨਿਵਕਮੇ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਵੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ

ਸੱਚ ਸੱਚ ਸਹਿ ਸਭ ਕਿੰਨਾ ਕੋਟ ਮਦਾ ਕਿੰਨਾ ਵਿਰਲੈ ਜਿੰਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਆ ਪਾਰਿਆ ਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ

ਸੰਗਤਰਮ ਤੇਰਾ ਸੰਗਤ ਮਿਥਿਆ ਕੈਤ ਕਰਤਨ ਦੇਖਾ ਤੁਰੀ ਪਿਆ ਨਾਨ ਜੋਤ ਪਾਵੇ ਸੋਈ ਥੀਆ ਸੰਗਤ ਦੁਖੀ ਬਿਗੜੋਪ ਜਾਏ ਸੰਗਤ ਦੁਖੀ ਕਦਰ ਕਾ ਮਿਲੇ ਸੁਜਾਏ ਸੰਗਤ ਦੁਖੀ ਸੁਦਾ ਸਹਿਕਾਈਏ ਸੰਗਤ ਦੁਖੀ ਨਾ ਮਰੇ ਨਾ ਜੀਵਾਈਏ ਸੰਗਤ ਦੁਖੀ ਕੀ ਪੂਜੇ ਨਾ ਆਸਾ ਸੰਗਤ

ਜੋਗਤਕਰ ਸੁਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸਵਾਯੋ ਵੈ ਸੋਏ ਕਰਨੇ ਹਰ ਪਛਾਣ ਸੋਏ ਪ੍ਰਭ ਕੇ ਅਗੇ ਜਨ ਮਿਠ ਲਗਾਨਾ ਜੈਸਾ ਸਤ ਤੈਸਾ ਦੁਸਤਾਨਾ ਜਿਸ

ਜਨ ਕਾ ਪਰਦਾ ਠਾਕੇ ਆਪਣੇ ਸੇਵਕੇ ਸਿਰ ਪਰ ਰੱਖੇ ਆਪਣੇ ਦਾਸ ਕੋ ਦੇ ਬਿਠਾਈ ਆਪਣੇ ਸੇਵਕਾ ਨਾਮ ਜਪਾਈ ਆਪਣੇ ਸੇਵਕੇ ਆਪਤ ਰੱਖੇ ਤਾਂ ਕਿ ਕਦਮ ਕੋ ਨਾ ਲੱਖੇ ਪ੍ਰਕਾ ਸੇਵਕੋ ਨਾ ਪਹੁੰਚੇ ਪ੍ਰਕਾ ਸੇਵਕੋ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾ ਸੋ ਸੇਵੇ ਦਾ ਦਿਸ ਬਿਠਾਇਆ ਨਿੱਕੇ ਗੇਰੇ ਮੈਂ ਕਦ ਰੱਖੇ ਬਸੰਕਰ ਲਸਕਰ ਕੋਟ

ਸੋਦ ਕਰੇ ਹਰੇ ਪ੍ਰਾਣ ਜਪ ਨਾਨਕ ਪ੍ਰਭ ਅਲਖ ਵਿਣਾਣੀ ਬਾਰੰਬਾਰ ਬਾਰ ਪ੍ਰਭ ਜਪੇ ਪੀ ਅਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਗੁਰੂ ਉਪਾਇ ਤਿਥਿ ਸਵਰਨਾਇ ਦੁਸਤਾਇ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਰ ਸੰਗ ਨਾਮ ਰਸ ਜੋ ਜੰਤਰ ਤਾਨੇ ਮੰਤਰ ਨਾਮੇ ਨਾਮ ਸੁਮਾਨੇ ਉਠ ਬੈਠ ਸੋਤ ਨਾਮ ਕਉ ਨਾਨਜਨ ਕੇ ਸਤਕਾਮ ਬੋਲੋ ਜੋ ਜੇ ਬਾਦ ਰਾਹ ਪ੍ਰਭਨੇ ਜਨ ਕੇ ਨੀ ਉਧਾਰ ਕਰਾ ਭਗਤਾ ਤੁਮ ਕਹਿ ਚਾਹ ਪ੍ਰਭਨੇ ਸੁਰਾਇ ਸੁਮਾਇ ਜੋ ਹੋਆ ਹੋਆ ਸੋ ਜਾਣੇ ਪ੍ਰਭਨੇ ਕਾ ਹੁਕਮ ਬਚਾਨੈ ਤਿਸਕੀ ਮਹਿਮਾ ਕੌਣ ਬਖਾਨਾ ਤਿਸਕਾ ਗੁਣ ਕਾਇ ਕਰਨ ਜਾਣੇ ਆਠ ਪੈਰ ਪ੍ਰਭ ਸਹਿ ਜੁਰ ਕਉ ਨਾਨੇ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੈ ਮਤਨੇ ਆਪਣਾ ਤਿੰਨ ਜਨ ਦੇ ਜਿਨ ਜਾਣੇ ਆਪਣਾ ਪ੍ਰਭ ਛਾਤਾ ਸੋ ਜਨ

ਸਤਿਗੁਰ ਸਿੱਖੋ ਜੀ ਨਾਲ ਸੁਮਾਰੇ ਗੁਰ ਕੇ ਖਿਲਾਸੇ ਵਿੱਚ ਜੋ ਰਹਿ ਗੁਰ ਕੀ ਆਗਿਆ ਮਨ ਮਹਿਸਾ ਹੈ ਆਪਸ ਕੋ ਕਰ ਕੱਛ ਨਾ ਜਨਾ।

ਸਰਜਾ ਜੀਵਨ ਜੀਆ ਸੋਖਮ ਵਿਸਰਾ ਜੀ ਅਗਰ ਮੇਰਾ ਆਖਿਆ ਗੁਰਪ੍ਰਸਾਦ ਕਹੋ ਬਿਰਲਾ ਲੱਖ ਹੈ ਸੋ ਕਿਉਂ ਵਿਸਰਾ ਜੇ ਵਿਖਤੇ ਕਾਟੇ ਜਨਮ ਜਨਮ ਕਾ ਟੂਟਾ ਗੰਡ ਗੁਰਪੁਰੈ ਤਤ ਇਹ ਹੈ ਬੁਝਾਇਆ ਪ੍ਰਭ ਆਪਣਾ ਨਾਨ ਜਨ ਧਿਆਇਆ ਸਾਇਨ ਸੰਤ ਕਰੋ ਏ ਕਾਮ ਆਨ ਧਿਆਜ ਦੇ ਪੁਰ ਨਾਮ ਸਿਮਰ ਸਿਮਰ ਸਿਮਰ ਸੁ ਪਾਵੋ ਆਪ ਜਪੋ ਬਰਾ ਨਾਮ ਜਪਾਓ ਭਗਤ ਪਾਏ ਦਰਿਆ ਸੰਸਾਰ ਬਿਨ ਭਗਤੀ ਤਨ ਹੋ ਸਿਸ਼ਾਰ ਸਰਬ ਕਲਿਆਣ ਸੁਖ ਨਿਦਰਾਮ ਬੁੜ ਜਾਤ।

ਜਾਨਾਂ ਨੇ ਤੁਮਰੇ ਸਰਣ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੁਖ ਪਾਏ ਕਿਰਮ ਕਰਕੇ ਗੁਣ ਗਾਇਨ ਕਰਾਇ ਭੋਗ ਵਡਿਆਈ ਅਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨ ਜਪਤੀ ਅਰਾ ਨੀਤ ਭਲੀ ਸੁਕਰਨੀ ਸੁਭਾਤਨ ਮੰਤਰ ਦਵਸ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ।

ਰਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਜਿਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ।

ਚਾਰੁ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ

ਸੋਹਣ ਸਦਾ ਸੁਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਦਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਿਖੀ ਸਿਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰ ਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅਰਸਰ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ

ਲੈ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਪਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਕਾਏ ਅਜਨਮੰਗ ਨ ਜਾਏ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ ਪਰਸੀਸੇ ਅਦੀਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ਾਂਤ ਵੈ ਪ੍ਰਸਾਦ ਕਹਤੇ ਕਿਆ ਛੇਦ ਦੇਸੇ ਕਿਆ ਭੇਜ ਭੇਸੇ ਕਿਆ ਗੰਜ

ਪਰੇ ਹਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿੰਦ ਮਵਾਸ ਬਾਤ ਗਜਾਨ ਕੇ ਮਾਰ ਮਲਈਆ ਗਾਲੇ ਗੜਾਣ ਕੇ ਤੋਲ ਨਿਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਹਿਬ ਸਨੀ ਸਭ ਕੋ ਸਿਰ ਨਾਇਕ ਜਾਤ ਇੱਕ ਨੇਕ ਸੋ ਇੱਕ ਦਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ ਭਵਿੱਖ

ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਸਾ ਨਾ ਜਾਏ ਨਹਿ ਜਾਏ ਸਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਬਣ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ।

ਕਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਨੇ ਗੁਰ ਬਿਨੇ ਅਵਰ ਨ ਜਾਣੇ ਕੋਇ ਕਹਿ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ।

ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਇਓ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸੰਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ।

ਹਰਿ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ।

ਤ੍ਰਿਸ਼ਟ ਹੋਈ। ਇਹ ਸ਼ਰਮਨ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣੋ ਸਤਿ ਬਾਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਬਲਜੀਤ ਸਿੰਘ ਜੀ ਅਲਵਲ ਵਾਰੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ 24 ਤਰੀਕ ਸ਼ਾਮ ਨੂੰ 3 ਵਜੇ ਦੇ ਕਰੀਬ। ਸੋ ਸਭ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਆਪਣੇ ਜੋ ਸ੍ਰੀ ਸਹਿਜ ਪਾਠ ਹਨ ਉਹ ਸੰਪੂਰਨ ਕਰ ਲੈਣੇ, ਉਦਣ ਸ਼ਾਮ ਨੂੰ ਗੁਰੂ ਘਰ ਭੋਗ ਪੈਣਗੇ। 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਅਤੇ ਆਪਣੇ ਕੋਲ ਜੋ ਪਿਛਲੇ ਸ਼ੁੱਕਰਵਾਰ ਤੋਂ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚੇ ਹਨ। ਸੋ ਆਪ ਸੰਗਤਾਂ ਨੂੰ ਸ਼ਾਮ ਦੇ ਸਮੇਂ ਜੋ ਕਥਾ ਸਰਵਣ ਕਰਵਾ ਰਹੇ ਹਨ, 3 ਦੀਵਾਨ ਉਹਨਾਂ ਦੇ ਬਾਕੀ ਹਨ। ਸ਼ਾਮ ਨੂੰ 8:15 ਵਜੇ ਤੋਂ ਲੈ ਕੇ 9:15 ਵਜੇ ਤੱਕ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣ ਪਵਾਈਏ ਜੰਤ ਨਾਨ ਪਾਉਂਦਿਆ ਗਣਤ ਨਾਨੂੰਤ ਬੰਧਨ ਬੰਦ ਪਵਾਏ ਸੋਏ ਪਿਆ ਕਿਰਤਨ ਚੈ ਸਭ ਕੋਏ ਨੱਚ ਨੱਚ ਹੱਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਗੁਰਦੁਆਰਾ ਫਰੀਮਾਉਣ ਤੋਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ। ਆਪ ਜੀ ਨੂੰ ਆਸਾ ਜੀ ਕੇ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅਲਵਰ ਵਾਲੇ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਆਏ ਅੰਮ੍ਰਿਤ ਵੇਲੇ ਮੁੱਖ ਵਾਕ ਦੀ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ। ਆਓ ਤਿੰਨਾਂ ਪਾਸ ਅੱਜ ਦੇ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ 647-48 ਅੰਕ ਦੇ ਉੱਤੇ ਸੋਠ ਕੀ ਵਾਰ ਵਿੱਚ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਅਤੇ ਰਹਿਮਤ ਉੱਲ ਨਿਹਮਤ ਉੱਲ ਰਾਜਕ ਉੱਲ ਅਨਾਥਾਨਾਥ ਰਾਜ ਯੋਗੀ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਬਖਸ਼ੇ ਹੈ, ਪੌੜੀ ਦੀ ਬਖਸ਼ਿਸ਼ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਕੀਤੀ। ਜਦੋਂ ਵਾਰ ਹੋਵੇ ਤੇ ਜਿਹੜਾ ਉਸ ਵਾਰ ਵਾਲਾ ਫੁਰਮਾਨ ਹੁੰਦਾ ਹੈ, ਪੌੜੀ ਦੀ ਜਿਹੜੀ ਅਖੀਰਲੀ ਪੰਕਤੀ ਹੁੰਦੀ ਨਾ, ਉਹ ਉਹਦਾ ਕੇਂਦਰ ਹੁੰਦਾ, ਧੁਰਾ ਹੁੰਦਾ। ਸਤਿਗੁਰੂ ਸਾਹਿਬ ਜੀ ਨੇ ਇਸ ਫਰਮਾਨ ਦੇ ਵਿੱਚ ਅਖੀਰਲੀ ਪੰਕਤੀ ਗੁਰ ਸਤਿਗੁਰ ਬੋਲੋ ਸਾਹਿਬ, ਗੁਰ ਆਖ ਗੁਰੂ ਜੀ ਵਾਈ, ਵੀ ਕੁੱਲ ਆਲਮ ਨੂੰ ਹੁਕਮ ਹੈ। ਇਹ ਨਹੀਂ ਕਿ ਕਿਸੇ ਖਾਸ ਵਰਨ ਤੱਕ, ਮਜ਼ਹਬ ਤੱਕ, ਕਿਸੇ ਜਾਤ ਤੱਕ, ਸਾਰੇ ਉਹ ਸਦੀਵ ਕਾਲ ਸੱਚੇ ਪਾਤਸ਼ਾਹ ਦਿੱਤਾ ਹੋਇਆ ਨਾਮ ਜਿਹੜਾ ਗੁਰਮੰਤਰ ਹੈ। ਹੁਣ ਗੁਰਮੰਤਰ ਸਾਡਾ ਕੀ ਹੈ? ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲ। ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਬੋਲੇਗਾ, ਗੁਰੂ ਤੇਰਾ ਜੀਵਨ ਬਣਾ ਦੇਗਾ, ਗੁਰੂ ਤੈਨੂੰ ਜਿਉਂਦਾ ਕਰ ਦੇਗਾ। ਹੁਣ ਬੰਦਾ ਕਹੇਗਾ ਮੈਂ ਤਾਂ ਜਿਉਂਦਾ ਵਾਂ, ਤੇਰਾ ਜਿਹੜਾ ਅੰਦਰ ਹੈ ਨਾ, ਤੇਰੇ ਅੰਦਰੋਂ ਸੱਚ ਮਰਿਆ ਹੋਇਆ, ਤੇਰੀ ਆਤਮਾ ਜਿਹੜੀ ਹੈ ਨਾ, ਉਹ ਭੁੱਖੀ ਮਰ ਗਈ ਹੋਈ, ਉਹਨੂੰ ਖੁਰਾਕ ਨਹੀਂ ਮਿਲ ਰਹੀ, ਇਸ ਵਾਸਤੇ ਤੂੰ ਮਰਿਆ ਹੋਇਆ ਨਿਸ਼ਾਨ। ਪਰ ਤਾਂ ਹੀ ਸਤਿਗੁਰੂ ਸਾਹਿਬ ਬਚਨ ਰਹਿਰਾਸ ਫਰਮਾਇਆ ਹੈ, ਆਖਾਂ ਜੀਵਾਂ ਵਿਸਰੈ ਮਰ ਜਾ। ਇਸ ਵਾਸਤੇ ਜਿਵੇਂ ਜਿਵੇਂ ਤੂੰ ਆਖੇਗਾ ਗੁਰੂ ਮ੍ਰਿਤਕ ਉਹ ਜੀਵਾਲਣ ਹਾਰ, ਤੇਰੇ ਅੰਦਰੋਂ ਸੱਚ ਦੀ ਜ਼ਮੀਰ, ਤੇਰੇ ਅੰਦਰੋਂ ਸੱਚ ਜਿਹੜਾ ਹੈ ਉਹ ਉਜਾਗਰ ਹੋਵੇਗਾ, ਤੂੰ ਅੰਦਰੋਂ ਆਤਮਕ ਤੌਰ ਤੇ ਜਾਗ ਜਾਏਗਾ,
ਸਾਹਿਬ ਜੀ ਕਹਿੰਦੇ ਇਹਦੇ ਨਾਲ ਕੀ ਕਰ ਸੇਵਾ। ਸਲੋਕ ਮਹੱਲਾ ਤੀਜਾ। ਹਸਤੀ ਸਿਰ ਜਿਉਂ ਅੰਕਸ ਹੈ ਅਹਿਰਨ ਜਿਉਂ ਸਿਰ ਦੇ। ਬਹੁਤ ਵਿਚਾਰਨ ਵਾਲੇ ਅਲਫਾਜ਼ ਨੇ ਕਿ ਜਿਹੜਾ ਤੇਰਾ ਮਨ ਨੇ ਨਾ ਉਹ ਹਾਥੀ ਹੈ, ਪਰ ਆਪਣੇ ਮਨ ਨੂੰ ਕਿਹੋ ਜਿਹਾ ਬਣਾ ਲੈ। ਜਿਵੇਂ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਹੈ, ਹੁਣ ਉਸ ਕੁੰਡੇ ਦੀ ਹਕੂਮਤ ਚੱਲ ਰਹੀ ਹੈ, ਪਰ ਕਿਵੇਂ ਚੱਲ ਰਹੀ ਹੈ? ਪਹਿਲਾਂ ਉਹ ਅੱਗ ਦੀ ਭੱਠੀ ਚ ਪੈ ਕੇ ਲਾਲ ਹੋਇਆ, ਆਰਨ ਭੱਠੀ ਨੂੰ ਕਹਿੰਦੇ, ਆਰਨ ਪਾ ਕੇ ਅੱਗ ਦੇ ਵਿੱਚ ਤਪਾਇਆ ਗਿਆ, ਜਿਹਨੂੰ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਬਣਾਇਆ, ਭਾਉ ਖੱਲਾ ਅਗਨ ਤਪ ਤਾਉ। ਜਿਹੜੇ ਉਹਦੇ ਭੈ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ ਇਸ ਆਪਣੇ ਮਨ ਨੂੰ ਪਾਕ ਉਹਦੇ ਵਿੱਚ ਲਾਲ ਕਰ, ਉਹਦੇ ਨਾਲ ਮੈਲ ਨਿਕਲ ਜਾਏਗੀ। ਫਿਰ ਉਹਦੇ ਘਾੜ ਘੜਨ ਵਾਸਤੇ ਅਹਿਰਨ ਜਿਉਂ ਸਿਰ ਦੇ। ਅਹਿਰਨ ਬਹੁਤ ਵੱਡਾ ਭਾਰੀ ਲੋਹੇ ਦਾ ਵੱਟਾ ਜਿਹੜਾ ਟਿਕਿਆ ਹੁੰਦਾ, ਉਹਦੇ 'ਤੇ ਰੱਖ ਕੇ ਬਹੁਤ ਭਾਰੀ ਹਥੌੜਾ ਜਿਹਨੂੰ ਕਣ ਕਹਿ ਜਾਂਦੇ ਆ, ਉਹਦੀਆਂ ਸੱਟਾਂ ਦੇ ਨਾਲ ਇਸ ਲਾਲ ਹੋਏ ਨੂੰ ਇਕੱਠਾ ਕਰਦੇ। ਜਦੋਂ ਉਹ ਕੁੰਡਾ ਬਣ ਜਾਂਦਾ ਫਿਰ ਉਹਨੂੰ ਅੰਕਸ ਕਹਿੰਦੇ, ਵੀ ਅੰਕਸ। ਸਤਿਗੁਰ ਸਾਹਿਬ ਜੀ ਨੇ ਤਾਂ ਹੀ ਇੱਕ ਥਾਂ ਹੋਰ ਫਰਮਾਇਆ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਹੁਣ ਸੇਵਾ ਕਰਨੀ ਹੈ ਨਾ ਤੇ ਸਿਰ ਉਹਨੂੰ ਸੌਂਪੀ, ਆਪਾਂ ਖਤਮ ਕਰਕੇ। ਇਹ ਨਾ ਆਖੀ ਕਿ ਮੈਂ ਸੇਵਾ ਕਰ ਰਿਹਾ। ਸ਼ਬਦ ਮਰੇ ਫਿਰ ਮਰੇ, ਸ਼ਬਦ ਮਰੇ ਤਾਂ ਸੇਵਾ ਪਏ ਸਭ ਥਾਂ। ਆਪਣੇ ਆਪ ਨੂੰ ਉਹਦੇ ਸ਼ਬਦ ਨਾਲ, ਇੱਕ ਤੇ ਤੂੰ ਇਹ ਨਹੀਂ ਕਰ ਨਾ ਕਰ, ਇੱਕ ਫਿਰ ਆਪਣੀ ਮਰਜ਼ੀ ਨਾਲ, ਮਨ ਦੀ ਮਤ ਨਾਲ, ਕਿਉਂਕਿ ਅੰਕਸ ਮਹਾਵਤ ਦੇ ਹੱਥ ਵਿੱਚ ਹੈ। ਮਹਾਵਤ ਅੰਕਸ ਨਾਲ ਹਾਥੀ ਨੂੰ ਇਸ਼ਾਰਾ ਕਰਦਾ ਹੈ, ਉੱਧਰ ਨੂੰ ਮੁੜਦਾ ਹੈ। ਆਪਣੇ ਆਪ ਨੂੰ ਗੁਰੂ ਦੇ ਹੱਥ ਵਿੱਚ ਕਰਦਾ, ਵੀ ਹੁਣ ਮੇਰੀ ਮਤ ਖਤਮ ਹੈ, ਹੁਣ ਜਿਵੇਂ ਗੁਰੂ ਕਹੇਗਾ ਮੈਂ ਉਵੇਂ ਕਰਦਾ। ਗੁਰ ਸਤਿਗੁਰ ਬੋਲੋ ਸਭ ਨਾਲ, ਸੇਵਾ ਕਰੀ ਕਿ ਨਾਲ ਗੱਲਾਂ ਨਹੀਂ ਕਰਨੀਆਂ। ਗੁਰ ਆਹ ਗੁਰੂ ਜਵਾਈਆਂ, ਉਧਰੋਂ ਸੇਵਾ ਕਰਦਾ ਹੋਵੇ ਉਧਰੋਂ ਨਾਲ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੱਲਦਾ। ਸਹਿਜ ਦਾ ਇੱਕ ਹੋਰ ਫਰਮਾਨ ਹੈ, ਉਹਦੀ ਰਹਾਉ ਦੀ ਪੰਕਤੀ ਜਿਹੜੀ ਹੈ, ਸਫਲ ਸੇਵਾ ਗੋਪਾਲ ਰਾਏ। ਸਫਲ ਸ੍ਰੇਸ਼ਟ ਫਲ ਜ਼ਿੰਦਗੀ ਦਾ ਉਹ ਕਿੱਥੇ ਮਿਲਿਆ? ਗੋਪਾਲ ਰਾਏ, ਜਿਹੜੇ ਉਹ ਵਾਹਿਗੁਰੂ ਅਕਾਲ ਪੁਰਖ ਦੇ ਇਸ ਧਰਤੀ ਦੇ ਜੀਵ ਨੇ। ਰਾਏ ਰਾਜਾ, ਕਰਨ ਕਰਾਵਣ ਹਾਰ ਸੁਆਮੀ। ਜੇ ਤੂੰ ਉਹਦੀ ਸੇਵਾ ਚ ਐਂ ਲੱਗ ਜਾਏ ਤੈਨੂੰ ਜ਼ਿੰਦਗੀ ਦੇ ਸ੍ਰੇਸ਼ਟ ਫਲ ਪ੍ਰਾਪਤ ਹੋਣ, ਕਿਉਂਕਿ ਕਾਰਜ ਸਾਰੇ ਕਰਨ ਦੇ ਸਮਰੱਥ ਉਹ ਵਾਹਿਗੁਰੂ ਸਵਾਮੀ ਹੈ। ਤਾਂ ਤੇ ਬ੍ਰਿਥਾ ਨਾ ਕੋਈ, ਉਹਦੇ ਦਰ ਤੇ ਸੇਵਾ ਕਰਨ ਵਾਲਾ, ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਕਦੀ ਖਾਲੀ ਨਹੀਂ।
ਤੂੰ ਸੇਵਾ ਕਰੇ, ਜਪੇ ਵਾਹਿਗੁਰੂ ਵਾਹਿਗੁਰੂ, ਜੇ ਤੂੰ ਦੁਨਿਆਵੀ ਮਨੋਰਥ ਵੀ ਲੈ ਕੇ ਆਏ ਨਾ ਤੇਰੇ, ਉਹ ਪੂਰੇ ਹੋ ਜਾਣ। ਕਿਸੇ ਕੋਲ ਦੁਨੀਆਂ ਦੀ ਕੌਡੀਆਂ ਦੀ ਕਮੀ ਹੋਵੇ ਤੇ ਸਾਹਿਬ ਜੀ ਨੇ ਫਰਮਾਇਆ ਉਹ ਕਰੇ ਸੇਵਾ, ਤੇ ਸੇਵਾ ਦੇ ਨਾਲ ਗੁਰੂ ਗੁਰੂ ਜਪੇ, ਤੇ ਸਾਹਿਬ ਜੀ ਨਿਰਜਣ ਕੋ ਤੁਮ ਦੇਵ ਹੋ ਧਨਾ। ਜੇ ਦੁਨੀਆਂ ਦੀਆਂ ਕੌਡੀਆਂ ਕਮੀ ਆ ਗਈ, ਦੁਨੀਆਂ ਜਿਹਨੂੰ ਗਰੀਬ ਕਹਿ ਦਿੰਦੀ ਹੈ, ਉਹਦੀ ਸੇਵਾ ਦੇ ਵਿੱਚੋਂ ਹੀ ਤੇ ਦੁਨੀਆਂ ਦੇ ਕਾਰਜ ਜਿਹੜੇ ਆ ਉਹਦੀ ਮਿਹਨਤ ਨੂੰ ਭਾਗ ਲੈ, ਫਿਰ ਤੇਰੇ ਕੋਲ ਦਮੜੇ ਇਕੱਠੇ, ਦੁਨੀਆਂ ਦੀਆਂ ਕੌਡੀਆਂ ਤੈਨੂੰ ਉਹ ਬਖਸ਼ਣੀਆਂ ਸ਼ੁਰੂ ਕਰ। ਜੇ ਸੇਵਾ ਕੇਵਲ ਦੁਨੀਆਂ ਦੀ ਕੌਡੀ ਤੱਕ ਨਹੀਂ, ਸੇਵਾ ਤੇ ਬੇਅੰਤ, ਇਹ ਤੇਰੀ ਮੰਗ ਸੀ ਨਾ ਵੀ ਦਾਤਿਆ ਮੇਰੇ ਗੁਜਰਾਨ ਵਾਸਤੇ ਮੇਰੇ ਕੋਲ ਮਾਇਆ ਸੋਹਣੀ ਹੋਣੀ ਚਾਹੀਦੀ, ਇਸ ਤੇਰੇ ਦਰ ਤੇ ਆਇਆ ਇਸ ਕਰਕੇ ਸੇਵਾ ਕਰ ਰਿਹਾ, ਮੇਰੀ ਸੇਵਾ ਕਬੂਲ ਕਰੀ। ਸਾਹਿਬ ਜੀ ਕਹੇ ਦੁਨੀਆਂ ਦੀਆਂ ਕੌਡੀਆਂ ਤਾਂ ਬਖਸ਼ੀਆਂ ਬਖਸ਼ੀਆਂ, ਨਿਰਦਣ ਕੋ ਤੁਮ ਦੇਵੋ ਧਣਾ, ਅਨਕ ਪਾਪ ਜਾਹੇ ਨਿਰਮਲ ਮਣਾ। ਅਨਕ ਤੂੰ ਅਨੇਕਾਂ ਪਾਪ ਕੀਤੇ ਹੋ, ਸਫਲ ਸੇਵਾ ਗੋਪਾਲ ਰਾਏ, ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਨ ਜਿਉਂ ਸਿਰ ਦੇ, ਸਤਿਗੁਰ ਕੀ ਸੇਵਾ ਗਾਖੜੀ ਸਿਰ ਜੀਜੇ ਆਪ ਗਵਾਏ। ਸਾਹਿਬ ਜੀ ਕਹਿੰਦੇ ਧੰਨ ਵੀ ਆ ਗਿਆ, ਜਿੰਨੇ ਤੇਰੇ ਅਨੇਕਾਂ ਪਾਪ ਸੀ ਉਹਨਾਂ ਤੇ ਵੀ ਕਾਂਟਾ ਪਿਆ। ਸਗਲ ਮਨੋਰਥ ਪੂਰਨ ਕਾਮ, ਸਾਹਿਬ ਜੀ ਕਹਿੰਦੇ ਹੋਰ ਬਖਸ਼ ਤੇਰੇ ਮਨ ਵਿੱਚ ਕੋਈ ਮਨੋਰਥ ਪੈਦਾ ਹੋ ਜਾਵੇ, ਤੇਰੇ ਮਨ ਚ ਹੋ ਕੇ ਮੇਰਾ ਆਹ ਕੰਮ ਹੈ, ਸਾਹਿਬ ਜੀ ਕਹਿੰਦੇ ਤੂੰ ਸੇਵਾ ਕਰੇ ਤੇ ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ, ਸਜਣਾ ਤੇਰੇ ਮਨੋਰਥ ਵੀ ਪੂਰੇ, ਤੇਰੇ ਕਾਰਜ ਵੀ ਪੂਰੇ ਕਰ। ਭਗਤ ਆਪਣੇ ਕੋ ਦੇਹੋ ਨਾਮ, ਜਿਹੜਾ ਸੇਵਾ ਕਰ ਰਿਹਾ ਹੈ, ਸੇਵਾ ਕਰਨ ਦੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ, ਉਹ ਭਗਤ ਹੈ। ਫਿਰ ਉਹਦੇ ਹਿਰਦੇ ਵਿੱਚ ਨਾਮ ਦੇ ਦਿਆਂ, ਬੜੀਆਂ ਬਖਸ਼ਾਂ ਤੁਹਾਡੇ ਭਾਈ ਸੇਵਾ ਚ ਕੀਤੀਆਂ, ਸਫਲ ਸੇਵਾ ਗੋਪਾਲ ਰਾਏ। ਸਾਹਿਬ ਜੀ ਨੇ ਫਰਮਾਇਆ ਕਿ ਸੇਵਾ ਕਰਨ ਵਾਲਾ ਹੋਵੇ, ਉਹਦੇ ਅੰਦਰੋਂ ਕੋਈ ਰੋਗ ਉੱਠਿਆ ਹੋਵੇ ਨਾ, ਰੋਗੀ ਕਾ ਪ੍ਰਭ ਖੰਡੋ ਰੋਗ, ਕਹਿਣਾ ਉਹ ਰੋਗ ਜਿਹੜਾ ਆਖ ਕੇ ਪੱਕ ਗਿਆ, ਇਲਾਜ ਇਹਦਾ ਇਲਾਜ ਨਹੀਂ ਹੁੰਦਾ, ਉਸ ਰੋਗ ਨੂੰ ਵੀ ਖੰਡ ਖੰਡ ਖੜ ਕੇ ਐ ਤੇਰੇ ਅੰਦਰੋਂ ਕੱਢ ਦਿਆਂਗਾ, ਜਦ ਤੂੰ ਉਹਦੀ ਸੇਵਾ ਚ ਆ ਗਿਆ। ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਚਾਰ ਬਖਸ਼ਾਂ ਬੜੀਆਂ ਅੱਕਦੀ, ਪਹਿਲੀ ਪੰਕਤੀ ਚ ਗਿਣੀਆਂ ਸੀ, ਦੂਜੀ ਪੰਕਤੀ ਚ ਪਹਿਲਾਂ ਕਿਹਾ ਰੋਗ ਖੰਡ ਦਿਆਂਗੇ, ਤੈਨੂੰ ਕੋਈ ਦੁੱਖ ਲੱਗਾ, ਤੇਰੇ ਸਰੀਰ ਨੂੰ ਕੋਈ ਦੁੱਖ ਹੋਵੇ, ਤੇਰੇ ਘਰ ਸੋਗ ਪਿਆ ਹੋਵੇ, ਕਹਿ ਤੂੰ ਸੇਵਾ ਕਰਨ ਵਾਲਾ ਹੋਵੇ, ਸੇਵਾ ਕਰਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਹੋਵੇ, ਤੇ ਤੇਰੇ ਘਰ ਸੋਗ ਤੇ ਦੁੱਖ ਵੀ ਜਿਹੜੇ ਨਾ ਉਹ ਕੱਢ ਦਿਆਂਗੇ। ਕਹਿੰਦੇ ਸੇਵਾ ਕਰਨ ਵਾਲਾ ਆ ਜਾਵੇ ਉਹਨੂੰ ਕੋਈ ਥਾਂ ਨਾ ਮਿਲਦੀ, ਉਹਦੀ ਕੋਈ ਥਾਂ ਨਾ ਆਉਂਦੀ। ਨਿਥਾਵੇ ਕੋ ਤੁਮ ਥਾਨ ਬਿਠਾਵੋ, ਇਸ ਦਰ ਦੇ ਉੱਤੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਥਾਵਿਆਂ ਨੂੰ ਥਾਂ। ਕਹਿੰਦੇ ਆ ਸੱਜਣਾ ਫਿਰ ਮੈਂ ਤੈਨੂੰ ਥਾਂ ਦਿਆਂਗਾ, ਥਾਂ ਇਹੋ ਜਿਹੀ ਦਿਆਂਗਾ ਕਿ ਤੂੰ ਸਦਾ ਲਈ ਅਮਰ ਹੋ ਜਾਏਗਾ। ਨਿਥਾਵੇ ਕੋ ਤੁਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ,
ਜੋ ਸੇਵਾ ਕਰੇ ਤੇ ਵਾਹਿਗੁਰੂ ਵਾਹਿਗੁਰੂ ਜਪੇ, ਦੋ ਚੀਜ਼ਾਂ ਇਕੱਠੀਆਂ ਰੱਖੀਆਂ ਅੱਜ ਦੇ ਫਰਮਾਨ ਚ ਸਤਿਗੁਰ ਸਾਹਿਬ ਜੀ ਕਹਿੰਦੇ ਤੈਨੂੰ ਆਪਣਾ ਦਾਸ ਬਣਾ ਕੇ ਤੈਨੂੰ ਭਗਤੀ ਦੇ ਮਾਰਗ ਉੱਤੇ ਤੋਰ ਦਿਆਂਗਾ, ਤੈਨੂੰ ਕੋਈ ਪੁੱਛਦਾ ਕੋਈ ਨਹੀਂ ਸੀ, ਨਿਮਾਣਾ ਸੀ, ਤੇਰੇ ਨਾਲ ਇਹੋ ਜਿਹਾ ਕੌਤਕ ਲਾ ਦਿਆਂਗਾ। ਨਿਮਾਣੇ ਕੋ ਤੁਮ ਦੇਵੋ ਮਾਣ, ਜੇ ਤੂੰ ਨਿਮਾਣਾ ਸੀ ਮੈਂ ਤੈਨੂੰ ਇਹੋ ਜਿਹਾ ਮਾਣ ਦਿਆਂਗਾ ਕਿ ਉਹ ਦੁਨੀਆਂ ਚ ਸਦਾ ਲਈ ਅਮਰ ਰਹੇਗਾ, ਉਹਨੂੰ ਕੋਈ ਮਿਟਾ ਨਹੀਂ ਸਕੇਗਾ। ਬਹੁਤਾਤ ਸਿੱਖ ਜਿਹੜੇ ਗੁਰੂ ਘਰ ਵਿੱਚ ਆਏ ਨਾ, ਆਉਂਦਿਆਂ ਸਿੱਖ ਪਹਿਲਾਂ ਸੇਵਾ 'ਚ ਲੱਗੇ ਆ, ਸੇਵਾ ਦੇ ਵਿੱਚੋਂ ਹੀ ਉਹਨਾਂ ਦਾ ਸਿਮਰਨ ਸ਼ੁਰੂ ਹੋਇਆ ਅਤੇ ਫਿਰ ਸਤਿਗੁਰ ਸਾਹਿਬ ਜੀ ਨੇ ਉਹਨਾਂ ਨੂੰ ਉਜਾਗਰ ਕਰਤਾ। ਸ਼ਹੀਦ ਭਾਈ ਮਨੀ ਸਿੰਘ ਦੀ ਬਾਪ ਆਇਆ ਵੀ ਸੱਤਵੇਂ ਪਾਤਸ਼ਾਹ ਕੋਲੇ ਸ਼ਰਨ ਵਿੱਚ ਆਏ।

ਉਦੋਂ ਭਾਈ ਮਨੀ ਸਿੰਘ ਆ ਕੇ ਸੇਵਾ ਕਰਨ ਲੱਗੇ ਨਾ, ਉਹਨਾਂ ਦੇ ਮਨ 'ਚ ਦੁਨੀਆ ਦੀ ਲਾਲਸਾ ਜਿਹੜੀ ਸੀ ਨਾ ਉਹ ਕੋਈ ਵੀ ਨਹੀਂ ਸੀ ਹੈ। ਉਹ ਲਾਲਸਾ ਤੋਂ ਰਹਿਤ ਸੀਗੇ ਅਤੇ ਸਤਿਗੁਰ ਨੇ ਉਹਨਾਂ ਨੂੰ ਇਲਾਹੀ ਦਾਤ ਬਖਸ਼ ਦਿੱਤੀ ਕਿ ਤੇਰੀ ਹੁਣ ਲਾਲਸਾ ਕੋਈ ਨਹੀਂ ਅਤੇ ਮੈਂ ਤੈਨੂੰ ਉਹ ਦਾਤ ਦੇਣ ਲੱਗਾ ਜਿਹਦੇ ਪਿੱਛੇ ਬਾਅਦ 'ਚ ਕੋਈ ਰਹਿ ਹੀ ਨਹੀਂ। ਤੂੰ ਹਰ ਪਾਸੇ ਗੁਣੀ ਹੋ ਗਿਆ, ਕਾਲਮ ਕਲਮ ਦਾ ਅਜ਼ਬ ਇਲਮ ਦਾ। ਕਹਿੰਦੇ ਕਿ ਤੈਨੂੰ ਸੇਵਾ, ਲੇਕਿਨ ਉਹਨੂੰ ਲਖਾਰੀ ਬੜਾ ਤਕੜਾ ਬਣਾ ਦਿੱਤਾ। ਤੈਨੂੰ ਮਾਣ ਪ੍ਰਾਪਤ ਕਿ ਸਤਿਗੁਰਾਂ ਦੀ ਸਾਰੀ ਅਲਾਹੀ ਬਾਣੀ ਤੇਰੇ ਕੋਲ ਲਿਖਾ, ਤੇਰੀ ਕਲਮ ਚਲਾਉਣੀ ਬਹੁਤ ਸੀ। ਅਜ਼ਬ ਇਲਮ ਦਾ, ਤੇਰੇ ਕੋਲ ਇਲਮ ਏ, ਗਿਆਨ ਏ, ਉਹ ਵੀ ਅਚਰਜ ਏ ਕਿ ਤੈਨੂੰ ਸ਼ਹੀਦ ਕਰਨ ਵਾਲਾ ਜਲਾਦ ਕਹਿਣਾ ਹੈ ਅਤੇ ਤੂੰ ਕਹਿੰਦਾ ਫਿਦਾ ਤੋਂ ਸ਼ਮ ਖੂਬ ਸ਼ਨਾਸ਼ਮ ਆ ਮੇਰੇ ਸੋਹਣਿਆ ਯਾਰਾ, ਮੈਂ ਤੈਨੂੰ ਪਛਾਣ ਲਿਆ ਹੈ, ਤੂੰ ਵਾਹਿਗੁਰੂ ਅੱਜ ਮੇਰੇ ਕੋਲ ਜਲਾਦ ਦੇ ਰੂਪ ਵਿੱਚ ਹੈ, ਐਸਾ ਇਲਮ ਤੈਨੂੰ ਬਖਸ਼ ਦਿੱਤਾ। ਪਾਰ ਬ੍ਰਹਮ ਪ੍ਰਭ ਸੁਖ ਨਿਧਾਨ, ਕਹਿੰਦੇ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹਦਾ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ। ਸੁੱਖ ਨਿਧਾਨ ਉਸ ਪਰਮੇਸ਼ਰ ਦਾ ਨਾਮ ਹੈ। ਹੁਣ ਅਸੀਂ ਭੰਗ ਦੇ ਨਸ਼ੇ ਨੂੰ ਕਹਿ ਦਿੰਦੇ, ਵੈਸੇ ਗੁਰੂ ਕੀ ਬਾਣੀ ਅਨੁਸਾਰ ਗੁਰੂ ਕੇ ਸਿੱਖ ਨੂੰ ਦੋ ਹੀ ਨਸ਼ੇ ਨੇ, ਤੀਜਾ ਕੋਈ ਨਸ਼ਾ ਨਹੀਂ। ਇੱਕ ਨਸ਼ਾ ਨਾਮ ਦਾ ਅਤੇ ਦੂਜਾ ਗੁਰੂ ਕੇ ਲੰਗਰ ਦਾ, ਤੀਜਾ ਕੋਈ ਨਸ਼ਾ ਗੁਰੂ ਨਾਨਕ ਦੇ ਘਰ ਪਰਿਵਾਰ ਨਹੀਂ ਚੜਿਆ ਕਿਸੇ ਦੀ ਆਪਣੀ ਮਰਜ਼ੀ ਹੋ ਸਕੀ। ਸੁੱਖ ਨਿਧਾਨ ਜਿਹੜਾ ਹੈ ਨਾ ਉਹਦਾ ਵਾਹਿਗੁਰੂ ਦਾ ਨਾਮ ਹੈ। ਸਾਹਿਬ ਜੀ ਕਹਿੰਦੇ ਕਿੱਥੋਂ ਸਫਲ ਸੇਵਾ ਗੋਪਾਲ ਰਾਏ, ਹਸਤੀ ਸਿਰ ਜਿਉ ਅੰਕਸ ਹੈ, ਤਤ ਗਿਆਨ ਅੰਮ੍ਰਿਤ ਨਾਮ। ਕਹਿੰਦੇ ਸੇਵਾ ਕਰੇ ਜਦੋਂ ਤੂੰ ਉਸ ਕੁੰਡੇ ਵਾਂਗੂੰ ਸਿਰ ਦੇ ਕੇ ਸੇਵਾ ਕਰੇ, ਜੋ ਸੇਵਾ ਕਰਦਾ ਆਪਾਂ ਖਤਮ ਕਰ, ਜੋ ਸੇਵਾ ਕਰਦਿਆਂ ਗੁਰੂ ਗੁਰੂ ਜਪੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਫਿਰ ਤੈਨੂੰ ਉਹ ਸੁੱਖ ਨਿਧਾਨ ਦੇ ਖਾਨੇ ਵਿੱਚੋਂ ਅੰਮ੍ਰਿਤ ਰੂਪੀ ਗਿਆਨ ਤੇਰੇ ਕੋਲ ਹੋਵੇਗਾ। ਆ ਚੁੰਚ ਗਿਆਨ ਨਹੀਂ ਹੋਵੇਗਾ, ਤੋੜਨ ਵਾਲਾ ਗਿਆਨ ਨਹੀਂ ਹੋਵੇਗਾ, ਤੇਰੀ ਇੱਕ ਇੱਕ ਗੱਲ ਵਿੱਚ ਉਹਦਾ ਨਾਮ ਹੋਵੇਗਾ। ਤਤ ਗਿਆਨ ਅੰਮ੍ਰਿਤ ਨਾਮ, ਤੈਨੂੰ ਅੰਮ੍ਰਿਤ ਰੂਪੀ ਨਾਮ ਤੇਰੇ ਹਿਰਦੇ ਵਿੱਚ ਕਰ ਕਿਰਪਾ ਸੰਤ ਟਹਿਲੇ ਲਾਏ। ਫਿਰ ਤੇਰੇ ਤੇ ਕਿਰਪਾ ਕਰਕੇ ਨਾ ਜਿਹੜੇ ਗੁਰੂ ਕੇ ਪਿਆਰੇ ਆ ਉਹਨਾਂ ਦੀ ਸੇਵਾ ਚ, ਕਿਉਂਕਿ ਗੁਰੂ ਕੇ ਪਿਆਰਿਆਂ ਦੀ ਸੇਵਾ ਇੱਕ ਅਲਗੀ ਤਰਪ ਹੈ। ਸੇਵ ਕਰੀ ਇਨਹੀ ਕੀ ਸੁਹਾਵ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਜੇ ਮੈਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਬੜੀ ਚੰਗੀ ਲੱਗਦੀ, ਔਰ ਜੇ ਸਿੱਖ ਦੀ ਸੇਵਾ ਕਰ ਰਿਹਾ ਨਾ, ਆਗੇ ਫਲ ਇਨ ਕੋ ਦੀਓ, ਜੱਗ ਮੇ ਜਸ ਔਰ ਦੀਓ ਸਭ ਫੀਕੋ। ਜੇ ਤੇਰਾ ਪਰਲੋਕ ਸਫਲ ਹੁੰਦਾ ਜਿਹੜੀ ਤੂੰ ਆ ਗੁਰੂ ਕੇ ਸਿੱਖ ਦੀ ਸੇਵਾ ਕਰਦਾ ਹੈ, ਇਸ ਵਾਸਤੇ ਉਹ ਤੇਰੇ ਤੇ ਕਿਰਪਾ ਜਿੱਦਣ ਤੈਨੂੰ ਗੁਰੂ ਕੇ ਸਿੱਖਾਂ ਦੀ ਸੇਵਾ ਚਲਾ। ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਦਿੱਲੀ ਰਿਹਾ ਸੀ, ਉਹ ਰਹਿਣ ਕਰਕੇ ਕੁਛ ਹਿੰਦੀ ਬੋਲਦਾ ਸੀ। ਸਿੱਖਾਂ ਦੇ ਘੋੜਿਆਂ ਨੂੰ ਡਾਣੇ ਪਾਉਂਦਾ ਹੁੰਦਾ ਸੀ। ਉਹ ਸਿੱਖ ਜਦੋਂ ਆਉਣਾ ਤਾਂ ਸਿੱਖਾਂ ਨੇ ਹਿੰਦੀ ਬੋਲਦੇ ਕਰਕੇ ਸਾਂਗ ਲਾਉਣੇ, ਕਦੇ ਥੱਪੜ ਚਿੱਟੂ ਵੀ ਕਰ ਦਿੰਦੇ ਸੀ, ਜਾ ਕੇ ਟੋਪਾ ਸੁੱਟ ਦਿੱਤਾ ਨਵਾਬ ਕਪੂਰ ਸਿੰਘ ਦੇ ਅੱਗੇ ਵੀ ਆਹ ਚੁੱਕੋ ਨੀ, ਕਿਉਂ ਨਾਲੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਓ, ਨਾਲੇ ਇਹ ਮਜ਼ਾਕ ਨੂੰ ਨਾਲੇ ਥੱਪੜ ਮਾਰ। ਉਹ ਕਹਿੰਦਾ ਨਾ ਛੱਡੀ ਇਹਨਾਂ ਦੇ ਕਿਸੇ ਆਵਾਜ਼, ਕਹਿੰਦਾ ਕਿਉਂ, ਕਹਿੰਦਾ ਤੂੰ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਂਦਾ, ਮੈਂ ਇਹਨਾਂ ਦੇ ਘੋੜਿਆਂ ਦੀ ਜਿੱਦ ਚੁੱਕਦਾ। ਫਿਰ ਕਹਿੰਦਾ ਮੈਨੂੰ ਇਹਨਾਂ ਨਵਾਬ ਬਣਾਤਾ ਹਦਲਿਆ, ਜੇ ਮੈਂ ਨਵਾਬ ਕਪੂਰ ਸਿੰਘ ਆ।
ਤੂੰ ਤੇ ਇਹਨਾਂ ਦੇ ਘੋੜਿਆਂ ਨੂੰ ਦਾਣਾ ਪਾਉਣਾ, ਪਤਾ ਨਹੀਂ ਤੈਨੂੰ ਕੀ ਭਾਗ ਬਣਾ ਦੇਣਗੇ। ਕਿੰਨੀ ਉਹਦੇ ਬਚਨਾਂ ਚ ਤਾਕਤ ਹੋਵੇਗੀ। ਨਵਾਬ ਕਪੂਰ ਸਿੰਘ ਨੇ ਬਚਨ ਕਰ ਦਿੱਤੇ। ਜਦੋਂ ਸਰਬੱਤ ਖਾਲਸਾ ਹੋਇਆ, ਸਾਰੀ ਕੌਮ ਇਕੱਠੀ ਹੋਈ ਤੇ ਨਿਗਾਹ ਕਦੇ ਤੇ ਗਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ। ਇੱਕ ਤੇ ਮਿਸਲਾਂ ਦੇ ਸਰਦਾਰ ਸੀ, ਕਹਿੰਦੇ ਨੀ ਕੌਮ ਦਾ ਸੁਲਤਾਨ ਉਲ ਕੌਮ ਕੌਣ ਹੋਏਗਾ? ਜੱਸਾ ਸਿੰਘ ਆਹਲੂਵਾਲੀਆ। ਜਦੋਂ ਸਿੰਘਾਂ ਨੇ ਦਿੱਲੀ ਫਤਿਹ ਕੀਤੀ, ਹਾਲਾਂਕਿ ਸਭ ਤੋਂ ਪਹਿਲਾਂ ਦਿੱਲੀ ਫਤਿਹ ਕਰਨ ਦਾ ਜਿਹੜਾ ਦ੍ਰਿੜ ਵਿਸ਼ਵਾਸ ਸੀ ਉਹ ਸਰਦਾਰ ਬਘੇਲ ਸਿੰਘ ਦਾ ਸੀ। ਦੇਖੋ ਜੀ, ਦਿੱਲੀ ਫਤਿਹ ਕੀਤੀ ਤੇ ਇਹ ਨਹੀਂ ਆਖਿਆ ਬਘੇਲ ਸਿੰਘ ਨੇ ਕਿ ਮੈਂ ਰਾਜ ਗੱਦੀ ਤੇ ਬਾਦਸ਼ਾਹੀ ਦਬਾਂਗਾ। ਫੈਸਲਾ ਹੋਇਆ ਨਵਾਬ ਕਪੂਰ ਸਿੰਘ ਦੇ ਬਚਨਾਂ 'ਚ ਕਿੰਨੀ ਤਾਕਤ ਹੋਏਗੀ ਕਿ ਇਸ ਤਖ਼ਤ 'ਤੇ ਅੱਜ ਬੈਠੇਗਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸੁਲਤਾਨ ਉਲ ਕੌਮ। ਸਾਹਿਬ ਜੀ ਕਹਿੰਦੇ ਇਸ ਵਾਸਤੇ ਗੁਰੂ ਕੇ ਸਿੱਖਾਂ ਦੀ ਸੇਵਾ। ਕਰ ਕਿਰਪਾ ਸੰਤ ਟਹਿਲੇ ਲਾਏ, ਨਾਨਕ ਸਾਧੂ ਸੰਗ ਸਮਾਏ। ਗੁਰਬਾਣੀ ਵਿਆਕਰਨ ਅਨੁਸਾਰ ਇੱਥੇ ਸਾਧੂ ਦੇ ਅਰਥ ਨੇ ਗੁਰੂ। ਫਿਰ ਤੂੰ ਗੁਰੂ ਦੇ ਵਿੱਚ ਸਮਾ ਜਾਏਗਾ, ਤੇਰੀ ਮੌਤ ਨਹੀਂ ਹੋਏਗੀ। ਗੁਰੂ ਜੋਤ, ਜੋਤ ਨੇ ਗੁਰੂ ਨਾਨਕ ਸਾਹਿਬ ਜਾਮਾ ਤਾਰਿਆ। ਜੋਤ ਇੱਕ, ਜੋਤ ਦੋ ਨਹੀਂ, ਜੋਤ ਇੱਕ, ਗੁਰੂ ਇੱਕ। ਉਸ ਜੋਤ ਨੇ ਜਾਮਾ ਬਦਲੀ ਕੀਤਾ ਹੈ, ਦੂਜਾ ਗੁਰੂ ਨੂੰ ਹੈ। ਪਾਤਸ਼ਾਹੀ ਦੂਜੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ, ਕਿਉਂਕਿ ਉਹ ਜੋਤ ਗੁਰੂ ਅੰਗਦ ਸਾਹਿਬ ਦੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜੋਤ, ਉਹ ਜੋਤ ਗੁਰੂ ਗ੍ਰੰਥ ਸਾਹਿਬ ਚ ਰੱਖ ਦਿੱਤੀ। ਇਸ ਵਾਸਤੇ ਗੁਰੂ ਦੇ ਉਹ ਸੰਗ ਸਮਾਏਗਾ, ਉਸ ਵਾਹਿਗੁਰੂ ਦੇ ਸੰਗ ਸਮਾਏਗਾ। ਸਾਹਿਬ ਜੀ ਕਹਿੰਦੇ ਕਿਵੇਂ? ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ। ਸੇਵਾ ਕਰਦਿਆਂ ਮਨ ਵੀ ਤੇ ਤਨ ਵੀ ਉਹਦੇ ਅੱਗੇ ਰੱਖਦੀ ਵੀ ਤੇਰਾ ਹੈ। ਹੁਣ ਤੈਨੂੰ ਸਮਝ ਆ ਗਈ, ਫਿਰ ਸੇਵਾ ਮੈਂ ਨਹੀਂ ਕਰਦੀ। ਮਨ ਤੇਰਾ ਹੈ, ਤਨ ਤੇਰਾ ਹੈ, ਫਿਰ ਮੇਰਾ ਤਾਂ ਖਤਮ ਹੋ ਗਿਆ। ਉਹ ਖਤਮ ਤਾਂ ਆਇਆ, ਇੱਕ ਸੇਵਾ ਕਰ ਰਿਹਾ ਸੀ, ਇੱਕ ਇਸੇ ਫੁਰਮਾਨ ਦੀ ਅਖੀਰੀ ਧੁਰੇ। ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆਂ। ਜਦੋਂ ਗੁਰੂ ਨੇ ਤੈਨੂੰ ਆਖਿਆ ਇਹ ਸੇਵਾ ਕਰਦਿਆਂ ਗੁਰ ਵਾਹਿਗੁਰੂ ਵਾਹਿਗੁਰੂ ਬੋਲੀ, ਹੁਣ ਤੈਨੂੰ ਸਮਝ ਆ ਗਈ ਕਿ ਮਨ ਮੇਰਾ ਨਹੀਂ, ਤਨ ਤੇਰਾ ਨਹੀਂ, ਤੇ ਫਿਰ ਸੇਵਾ ਵੀ ਮੇਰੀ ਨਹੀਂ। ਹਾਂ, ਤੂੰ ਬਖਸ਼ਿਸ਼ ਕੀਤੀ, ਮੇਰੇ ਕੋਲ ਸੇਵਾ ਲੈ ਰਿਹਾ, ਮੈਂ ਤੇਰਾ ਸ਼ੁਕਰ ਗੁਜ਼ਾਰ।

ਫੌਜਾਂ ਚੜ੍ਹ ਕੇ ਆਈਆਂ। ਸਿੰਘਾਂ ਨੇ ਮੈਦਾਨੀ ਜੰਗ ਵਿੱਚ ਲੜਨ ਜਾਣਾ ਅਤੇ ਲਾਂਗਰੀ ਜਿਹੜਾ ਸੀਗਾ ਉਹ ਦੁਨੀ ਚੰਦ ਸੀਗਾ। ਉਹਨੇ ਕੋਈ ਲੰਗਰ ਚਲਾ ਜਾਣਾ, ਤਿਆਰ ਨਾ ਕਰਨਾ, ਤਾਂ ਸਿੰਘਾਂ ਨੂੰ ਬੋਲਦਾ ਵੀ ਹੋਛਾ ਸੀ, ਪਿਆਰ ਵਾਲੀ ਬੋਲੀ ਹੈ ਨਹੀਂ ਸੀ, ਅਤੇ ਗੁਰੂ ਦੀ ਅੰਤਰਜਾਮੀ। ਸਿੱਖਾਂ ਨੇ ਪਿਆਰੇ ਦਇਆ ਸਿੰਘ ਵਰਗੇ ਸਿੱਖਾਂ ਨਾਲ ਗੱਲ ਕੀਤੀ ਵੀ ਸਵੇਰੇ ਲੜਨ ਜਾਂਦੇ ਹਾਂ, ਲੰਗਰ ਤਿਆਰ ਨਹੀਂ ਮਿਲਦਾ, ਸ਼ਾਮ ਨੂੰ ਆਉਂਦੇ ਹਾਂ ਤਾਂ ਵੀ ਲੰਗਰ ਤਿਆਰ ਨਹੀਂ ਮਿਲਦਾ, ਸਭ ਕੁਛ ਹੈਗਾ ਕਿਲੇ 'ਚ। ਸਿੱਖ ਸ਼ਾਮ ਨੂੰ ਰਹਿਰਾਸ ਸਾਹਿਬ ਗੁਰੂ ਸਾਹਿਬ ਦੇ ਕੋਲ ਬੈਠ ਕੇ ਕਰਦੇ ਸੀ, ਬੜੇ ਵੱਡਿਆਂ ਭਾਗਾਂ ਵਾਲੇ ਹੋ ਕੇ, ਸਾਡੀ ਉਹ ਬਿਰਤੀ ਨਹੀਂ ਬਣਦੀ ਨਹੀਂ ਪਈ। ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦੇ ਇਹ ਲੰਗਰ ਗੁਰੂ ਨਾਨਕ ਸਾਹਿਬ ਵਿੱਚ ਲਾਇਆ, ਇਹ ਤਾਂ ਕਦੀ ਟੋਟ ਆ ਹੀ ਨਹੀਂ ਸਕਦੀ, ਤੁਸੀਂ ਅੱਜ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ। ਅਰਦਾਸ ਹੋਈ, ਇਸ ਅਰਦਾਸ 'ਚ ਬੀਬੀ ਬਸੰਤ ਕੌਰ ਸਪੁੱਤਰੀ ਬਾਬਾ ਲੱਖੀ ਸ਼ਾਹ ਸੁਪਤਨੀ ਸ਼ਹੀਦ ਭਾਈ ਬਾਣੀ ਸਿੰਘ, ਇਸ ਅਰਦਾਸ ਦੇ ਵਿੱਚ ਬੀਬੀ ਸ਼ਰਨ ਕੌਰ ਸੁਪੁੱਤਰੀ ਬਾਬਾ ਰਾਜਾ ਰਾਮ ਵਣਜਾਰਾ ਸ਼ਾਹ ਦੀ ਸੁਪਤਨੀ ਭਾਈ ਧਿਆਨ ਸਿੰਘ, ਬੀਬੀ ਅਨੀਪ ਅਨੂਪ ਕੌਰ ਇਹ ਅਰਦਾਸ ਦੇ ਵਿੱਚ ਸ਼ਾਮਿਲ ਸੀ। ਇਹਨਾਂ ਅਰਦਾਸ ਸੁਣੀ ਅਤੇ ਫੈਸਲਾ ਕਰਿਆ ਇੱਕ ਵਾਰੀ ਗੁਰੂ ਕੇ ਸਿੱਖਾਂ ਵਾਸਤੇ ਲੰਗਰ ਦੀ ਸੇਵਾ ਕਰਨੀ, ਪਸੀਨੋ ਪਸੀਨੀ ਹੋ ਜਾਣਾ ਗੁਰੂ ਕੇ ਸਿੱਖਾਂ ਦੇ ਲੰਗਰ ਛੱਕ ਕੇ ਮੈਦਾਨੀ ਜਾਂਦੇ, ਫਿਰ ਤਿਆਰ ਕਰਨਾ, ਸ਼ਾਮ ਆਉਣੀ ਵਾਪਸ ਆਉਣਾ, ਲੰਗਰ ਛਕਣਾ। ਕਲਗੀਧਰ ਪਾਤਸ਼ਾਹ ਨੇ ਪੁੱਛਿਆ ਸੀ, ਪਿਆਰੇ ਦਿਆ ਸਿੰਘ ਤੁਸੀਂ ਇੱਕ ਦਿਨ ਲੰਗਰ ਬਾਰੇ ਆਖਿਆ, ਫਿਰ ਨਹੀਂ ਆਖਿਆ? ਕਹਿੰਦੇ ਮਹਾਰਾਜ ਬੜੀ ਨੇੜੇ ਹੋ ਕੇ ਸੁਣੀ ਤੂੰ, ਕਿਉਂ? ਕਹਿੰਦੇ ਮਹਾਰਾਜ ਹੁਣ ਜੇ ਤੁਸੀਂ ਲੰਗਰ ਛਕਦੇ ਆ ਨਾ, ਹਾਂ ਏਡੀ ਕਿਰਪਾ ਕੀਤੀ ਹੈ, ਹੁਣ ਤਾਂ ਮਜਾਨੇ ਜੰਗ ਵਿੱਚ ਲੜਦਿਆਂ ਵੀ ਵਾਹਿਗੁਰੂ ਵਾਹਿਗੁਰੂ ਯਾਦ ਆਉਂਦਾ। ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਾਰ ਚਿੱਤ ਮੈਂ ਯੁੱਧ ਵਿਚਾਰੇ, ਹੁਣ ਤੇ ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੇ। ਕਲਗੀਧਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਮੇਰੇ ਸਿੱਖਾਂ ਦੀ ਸੇਵਾ ਕੀਤੀ ਹੈ ਨਾ, ਮੈਂ ਸਵੇਰ ਨੂੰ ਉਹ ਜੋ ਮੰਗਣਗੇ ਦੇ ਦੇਣਗੇ। ਦੁਨੀ ਚੰਦ ਨੂੰ ਪਤਾ ਲੱਗ ਗਿਆ, ਉਹਨੇ ਕਿਹਾ ਵੀ ਆਹ ਸਵੇਰ ਨੂੰ ਆਹ ਮੰਗਾਂਗੇ ਆਹ ਮੰਗਾਂਗੇ, ਪਰ ਇਹ ਗੱਲ ਭੁੱਲ ਗਿਆ ਕਿ ਘੱਟ ਘੱਟ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ, ਇਹ ਮਨ ਚੰਚਲਾ ਚਤੁਰਾਈ ਕਿੰਨਾ ਪਾ। ਕਲਗੀਧਰ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠੇ, ਇਤਿਹਾਸ ਕਹਿੰਦਾ ਕਿ ਰਾਤ ਦਾ ਕੋਈ ਡੇਢ ਦੋ ਵਜੇ ਟਾਈਮ ਹੋਏਗਾ, ਲੰਗਰ 'ਤੇ ਗਏ ਅਤੇ ਅੱਗੇ ਬੀਬੀਆਂ ਸੇਵਾ ਕਰਨ ਲੱਗੀਆਂ। ਸਤਿਗੁਰੂ ਸਾਹਿਬ ਨੇ ਆਖਿਆ, ਸਿਰ 'ਤੇ ਹੱਥ ਲੈ ਕੇ, ਗੁਰੂ ਕੇ ਪੁੱਤਰੋ ਤੁਸੀਂ ਗੁਰੂ ਨਾਨਕ ਦੇ ਸਿੱਖਾਂ ਨੂੰ ਰਜਾਇਆ, ਮੰਗੋ ਕੀ ਮੰਗਦੇ, ਅਤੇ ਉਹਨਾਂ ਦੀ ਦੁਨਿਆਵੀ ਮੰਗ ਤੋਂ ਮੰਗ ਕਿੱਡੀ ਉੱਪਰ ਉੱਠ ਗਈ ਹੋਏਗੀ। ਅਤੇ ਬੀਬੀ ਸ਼ਰਨ ਕੌਰ ਨੇ ਆਖਿਆ, ਦਾਤਿਆ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਇਆ ਸੀ ਨਾ, ਜਦੋਂ ਸੰਗਤ ਪੁਰਨਾ ਰਸ 'ਚ ਆਈ ਸੀ, ਤੁਸੀਂ ਉਦਣ ਬਚਨ ਫਰਮਾਏ ਸੀ, ਅਜੇ ਪਿਤਾ ਦਾ ਸੀਸ ਆਇਆ, ਕੱਲ੍ਹ ਪੁੱਤਰ ਸ਼ਹੀਦ ਹੋ। ਦਾਤਿਆ ਕਿਰਪਾ ਕਰੀ, ਜਿੱਥੇ ਤੇਰੇ ਪੁੱਤਰ ਸ਼ਹੀਦ ਹੋਣੇ ਆ ਨਾ, ਉੱਥੇ ਹੀ ਸ਼ਹੀਦੀ ਹੋਣੀ। ਸਤਿਗੁਰ ਸਾਹਿਬ ਨੇ ਬੱਚਿਆਂ ਨੂੰ ਆਖੇ, ਬੀਬੀ ਬਸੰਤ ਕੌਰ ਨੂੰ ਪੁੱਛਿਆ, ਇਹ ਦਾਤਿਆ ਉਦਣ ਮੰਮੀ ਭੁੱਲ ਗਈ ਸੀ ਕਿ ਉਦਣ ਪੰਜ ਪੁੱਤਰਾਂ ਦੀ ਸ਼ਹਾਦਤ ਮੰਗੀ ਸੀ, ਜੇ ਤੇਰੇ ਪੁੱਤਰ ਸ਼ਹੀਦ ਹੋਣੇ ਆ ਤੇ ਉਹ ਸ਼ਹੀਦੀ ਦਾਤ ਮੈਨੂੰ ਵੀ ਬਖਸ਼ਦੀ। ਸਤਿਗੁਰ ਨੇ ਕਿਰਪਾ ਕੀਤੀ, ਜਿਹੜਾ ਚਲਾਕੀ

ਚੰਦ ਸੀ, ਭਾਈ ਸ਼ਾਲੋ ਦਾ ਪੁੱਤਰਾ, ਉਹਦੇ ਪੋਤਰੇ ਸ਼ਹੀਦ, ਅਤੇ ਅੱਜ ਲਾਹਣਤਾਂ ਪੈਂਦੀਆਂ। ਲੇਕਿਨ ਬੀਬੀ ਸ਼ਰਨ ਕੌਰ ਨੂੰ, ਬੀਬੀ ਬਸੰਤ ਕੌਰ ਨੂੰ ਦੁਨੀਆਂ ਯਾਦ ਕਰਦੀ ਹੈ। ਸਾਹਿਬ ਜੀ ਕਹਿੰਦੇ, ਵੇਖੀ ਸੇਵਾ ਕਰੀ ਆਪਾਂ ਖਤਮ ਕਰਕੇ, ਸਭ ਰਾਜ ਸ੍ਰਿਸ਼ਟ ਕਾ ਦੇ ਇਉਂ ਗੁਰਮੁਖ ਬੁੱਝੀ ਹੈ, ਜਾ ਆਪੇ ਨਜ਼ਰ ਕਰੇ। ਕਹਿੰਦੇ ਇਉਂ ਗੁਰਮੁਖ ਜਨ ਜਿਹੜਾ ਉਹਦਾ ਹੋ ਜਾਂਦਾ, ਉਹਨੂੰ ਉਹ ਗਿਆਨ ਦਿੰਦਾ ਹੈ, ਉਹ ਨਜ਼ਰ ਕਰਦਾ, ਉਹਨੂੰ ਫਿਰ ਗਿਆਨ ਹੁੰਦਾ ਵੀ ਸਭ ਕੁਛ ਵਾਹਿਗੁਰੂ ਦਾ, ਮੇਰਾ ਕੁਛ ਨਹੀਂ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਇੱਕ ਸੇਵਾ ਕੀਤੀ, ਇੱਕ ਸੇਵਾ ਕਰਦਿਆਂ ਜਿਹੜੀ ਅਖੀਰਲੀ ਪੰਕਤੀ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀ ਆ। ਇੱਕ ਸੇਵਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਸੇਵਾ ਤੇ ਸਿਮਰਨ ਇਕੱਠੇ। ਸਾਹਿਬ ਜੀ ਕਹਿੰਦੇ, ਫਿਰ ਉਹ ਗੁਰਮੁਖ ਜਨ ਪ੍ਰਵਾਨ ਹੋਇਆ ਉਹੀ ਦਰਗਾਹ ਦੇ ਵਿੱਚ। ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਉਹ ਪ੍ਰਵਾਨ ਚੜ ਗਏ, ਇਕੱਲੇ ਆਪ ਨਹੀਂ ਚੜੇ। ਨਾਨਕ ਕੁੱਲ ਉਹਦਾ ਹਰੇ ਆਪਣਾ, ਦਰਗਹਿ ਪਾਵਹਿ ਮਾਣ। ਦੇ ਸਾਰੀ ਕੁੱਲ ਤਾਰ ਕੇ ਲੈ ਗਏ ਤੇ ਉਹਦੀ ਦਰਗਾਹ ਵਿੱਚ ਉਹਦਾ ਖਾਸ ਮਾਣ ਸਤਿਕਾਰ ਹੋਇਆ। ਧੰਨ ਗੁਰੂ ਰਾਮਦਾਸ ਜੀ ਬਖਸ਼ ਹੀ ਪੌੜੀ ਹੈ, ਨੇ ਫਿਰ ਦਾ ਮਿਲਾਪ ਹੋਇਆ। ਗੁਰਮੁਖ ਸਖੀਆ ਸਿੱਖ ਗੁਰਮੇ ਲਾਈਆ, ਨੇ ਫਿਰ ਆਤਮਿਕ ਮੰਡਲ ਦੇ ਵਿੱਚ ਇੱਥੇ ਵੀ ਗੁਰੂ ਸਿੱਖਾਂ ਨੂੰ ਪਿਆਰ ਬਖਸ਼ਦਾ ਹੈ ਤੇ ਉਹਨਾਂ ਸਭ ਸਿੱਖਾਂ ਨੂੰ ਆਤਮਿਕ ਮੰਡਲ ਦੇ ਵਿੱਚ ਉਹ ਮਿਲਾਉਂਦਾ ਵਾਹਿਗੁਰੂ। ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆ। ਜਿਹੜਾ ਇੱਕ ਅਲਫਾਜ਼ ਏ, ਇਹ ਇੱਕ ਕਾਰਨ ਕਰਕੇ ਇੱਕ ਵਚਨ ਹੈ ਤੇ ਦੂਜੇ ਪਾਸ ਕਰਕੇ ਬਹੁ ਵਚਨ। ਜੇ ਅਗਲੇ ਪਾਸੇ ਪੁਲਿੰਗ ਨਾ ਇਸਤਰੀ ਲਿੰਗ ਹੁੰਦਾ, ਫਿਰ ਇਹਨੇ ਬਿਲਕੁਲ ਦੂਜੇ ਪਾਸੇ ਬਹੁ ਵਚਨ ਪਾਸੇ ਨਹੀਂ ਸੀ ਆਉਣਾ, ਇਹਨੇ ਇੱਕ ਵਚਨ ਹੀ ਹੋਣਾ ਸੀ। ਇੱਕ ਪੱਖ ਇੱਕ ਵਚਨ ਤਾਂ ਹੈ ਕਿ ਇੱਕ ਗੁਰੂ ਕੋਲ ਬੈਠਾ, ਉਹ ਜਿਹੜੇ ਗੁਰੂ ਕੋਲੇ ਬੈਠਣ ਵਾਲੇ। ਦੂਜਾ, ਇੱਕਨਾਂ ਨੂੰ ਗੁਰੂ ਨੇ ਆਪਣੀ ਸੇਵਾ ਚ ਕਿਤੇ ਗਏ ਹੋਏ, ਲੇਕਿਨ ਚਿੱਤ ਉਹਨਾਂ ਦਾ ਵੀ ਗੁਰੂ ਦੇ ਨਾਮ। ਸਾਹਿਬ ਜੀ ਕਹਿੰਦੇ, ਉਹਨਾਂ ਦੇ ਚਿੱਤ ਵਿੱਚ, ਉਹਨਾਂ ਦੇ ਅੰਦਰ ਜਿਹਨਾਂ ਗੁਰ ਪਿਆਰਾ ਮਨ ਚਿੱਤ, ਤਿਨਾ ਭਾਉ ਗੁਰੂ ਦੀ ਵਾਈ ਆ। ਜਿਨ੍ਹਾਂ ਦੇ ਚਿੱਤ ਵਿੱਚ, ਮਨ ਵਿੱਚ ਉਹ ਵਾਹਿਗੁਰੂ ਪਿਆਰਾ ਸੀ, ਗੁਰੂ ਨੇ ਉਹਨਾਂ ਦੇ ਮਨ ਦੇ ਅੰਦਰ ਹੋਰ ਪਿਆਰ ਪੈਦਾ ਕਰ ਦਿੱਤਾ। ਉਹਨਾਂ ਫਿਰ ਵੇਖਿਆ ਗੁਰਸਿੱਖਾ ਗੁਰਮਿੱਤਾ ਪੁੱਤਾ ਭਾਈ ਆ। ਗੁਰੂ ਕੇ ਸਿੱਖੋ, ਗੁਰੂ ਕੇ ਮਿੱਤਰੋ, ਗੁਰੂ ਕੇ ਪੁੱਤਰਾ, ਗੁਰੂ ਦੇ ਭਰਾ। ਗੁਰੂ ਨੇ ਸਭ ਨਾਲ ਇੱਕੋ ਜਿਹਾ ਪਿਆਰ ਕੀਤਾ। ਗੁਰੂ ਨੇ ਫਰਕ ਨਹੀਂ ਪਾਇਆ ਵੀ ਮੈਂ ਕਿਸੇ ਨਾਲ ਖਾਸ ਕਰਾਂ। ਆਖਿਆ ਮੈਨੂੰ ਮਿੱਤਰ ਵੀ ਉਹੋ ਜਿਹੇ ਨੇ ਮਿੱਤਰ ਬਣੇ ਸੀ, ਮੈਨੂੰ ਪੁੱਤਰ ਵੀ ਉਹੋ ਜਿਹੇ ਨੇ, ਮੈਨੂੰ ਸਿੱਖ ਵੀ ਉਹੋ ਜਿਹੇ ਨੇ, ਮੈਨੂੰ ਭਰਾ ਵੀ ਉਹੋ ਜਿਹੇ ਨੇ। ਤਾਂ ਜਿਹੜੇ ਸਾਰਿਆਂ ਨਾਲ ਇੱਕੋ ਜਿਹਾ ਪਿਆਰ ਕਰਨ ਵਾਲਾ ਹੈ, ਫਿਰ ਕੀ ਕਰ। ਗੁਰ ਸਤਿਗੁਰ ਬੋਲੋ ਸਭ, ਜਿਹੜੇ ਗੁਰੂ ਨੇ ਗੁਰੂ ਰੂਪ ਚ ਆ ਕੇ ਸਤਿਗੁਰ ਰੂਪ ਦੇ ਵਿੱਚ ਤੈਨੂੰ ਬਖਸ਼ਿਸ਼ ਕੀਤੀ ਏ, ਸਭ ਸਭ ਜਾਤ ਮਜ਼ਹਬ ਧਰਮਾਂ ਤੋਂ ਉੱਪਰ ਉੱਠ ਕੇ ਗੁਰ ਆਖ ਗੁਰੂ ਜੀ ਵਾਈ ਆ। ਤੈਨੂੰ ਜਿਹੜਾ ਗੁਰ ਗੁਰ ਮੰਤਰ ਦਿੱਤਾ ਹੈ ਉਹਨੂੰ ਜਪ, ਜਦੋਂ ਉਹਨੂੰ ਜਪੇਗਾ ਤੇ ਗੁਰੂ ਨੇ ਤੈਨੂੰ ਮੌਤ ਵਿੱਚੋਂ ਕੱਢ ਕੇ ਤੈਨੂੰ ਜੀਵਨ ਦੇ ਦਿੱਤਾ। ਜਦੋਂ ਤੇਰਾ ਜੀਵਨ ਬਣ ਗਿਆ ਫਿਰ ਤੇਰੇ ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਕੀਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਿਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ, ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ।

ਵਿੱਚ ਵਾਧੇ ਕਰਨੇ। ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਅੱਜ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰ ਰਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਥੁ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ।

सदगुरु वाह गुरु

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕਉ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹੋਵੇ ਸਿਫਤ ਖਸਮ ਕੀ ਨੂਰ ਅਰਸੋਂ ਕੁਰਸੋਂ ਝੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠੇ ਮਹੱਲਾ ਪੰਜਵਾਂ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ, ਦਿਆਲ ਹੋਆ ਪਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸਾਚੇ, ਜੁਗਾਦ ਸਾਚੇ, ਹੈਪੀ ਸਾਚੇ, ਨਾਨਕ ਹੋਸੀ ਪੀ ਸੱਚ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸਾਚੇ, ਜੁਗਾਦ ਸਾਚੇ, ਹੈਪੀ ਸਾਚੇ, ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰਪ੍ਰਸ਼ਾਦ ਜਪ ਆਦਿ ਸਾਚੇ, ਜੁਗਾਦ ਸਾਚੇ, ਹੈਪੀ ਸਾਚੇ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ

ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੇ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ।

ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੀ ਆਰ ਜਾ ਹੋਰ ਦਸੂਣੀ ਹੋਈ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੈ ਸਭ ਕੋਈ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ।

ਵਾਰ ਜੋਤ ਦਭਾਵੇ ਸਾਈ ਪਲਿਕਾਰੇ ਤੂੰ ਸਦਾ ਸਲਾਮਨ ਨਿਰੰਕਾਰ ਅਸੰਖ ਮੂਰਖੇ ਅੰਧ ਕੋਰ ਸੰਖ ਚੋਰ ਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਘ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਘ ਕੁੜਿਆਰ ਕੁੜੇ ਫਰਾਹੇ ਸੰਖ ਮਲੇਸ ਮਲ ਪੱਖ ਕਾਹੇ

ਲਿਖੇ ਤੇ ਸਿਰ ਨਾਹੀ, ਜਿਮ ਫਰਮਾਈ ਤਿਮ ਤਿਮ ਪਾਹੀ, ਜੇ ਤਾ ਕੀਤਾ ਤੇ ਤਾ ਨਾਉ, ਬਿਨ ਨਾਮੇ ਨਾਹੀ ਕੋ ਥਾਉ। ਕੁਦਰਤ ਕਮਣ ਕਹਾ ਵਿਚਾਰੇ, ਵਾਰ ਨ ਜਾਵਾਂ ਏਕ ਵਾਰ, ਜੋ ਤੁਦ ਪਾਵੀ ਸਹੀ ਪਲਿਕਾਰ, ਤੂੰ ਸਦਾ ਸਲਾਮ ਨਿਰੰਕਾਰ। ਪਰਿਆ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬਣ ਲਈ ਆਓ ਤੁਏ। ਪਰਿਆ ਮਤ ਪਾਪਾਂ ਕੈ ਸੰ

ਪਵੇ ਸਮੁੰਦ ਨਾ ਜਾਣੀ ਹੈ ਸਮੁੰਦ ਸਾਧ ਸੁਲਤਾਨ ਗਿਰਹਿ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਮਣੀ ਜੇ ਤਿਸ ਮਨੁ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤੇ ਅੰਤ ਨਾ ਜਾਪੇ ਕੀਤਾ ਕਾਰ ਅੰਤ ਨਾ ਜਾਪੇ ਪਾਰਾ ਵਾਰੇ ਅੰਤ ਕਾਰਨ ਕੇਤੇ

ਕੇਈ ਜਿਸਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਤਸ਼ਾਹ ਅਮੁੱਲ ਗੁਣ ਅਮੁੱਲ ਵਪਾਰੇ ਮੁੱਲ ਵਪਾਰੀਏ ਮੁੱਲ ਭੰਡਾਰੇ ਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ।

ਆਖੇ ਸੁਰ ਨਰ ਮੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੈ ਤਾਖ ਨਾ ਸਕੇ ਕਈ ਕਹਿ ਜੇ ਵੱਡੇ ਪਾਵੇ ਤੇ ਵੱਡ ਹੋਏ

ਗਾਵਿਹਿ ਚਿਤ ਗੁਪਤ ਲਿਖ ਜਾਨਹਿ ਲਿਖ ਲਿਖ ਧਰਮ ਵਿਚਾਰੇ ਗਾਵਿਹਿ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵਿਹਿ ਇੰਦ ਇੰਦਾਸ਼ਨ ਬੈਠੇ ਦੇਵਤਿਆਂ ਦਰਨਾਲੇ

ਆਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ।

ਇਹ ਤਰ੍ਹਾਂ ਪਤ ਪਵੜੀਆ ਚੜ੍ਹਿਆ ਹੋਏ ਅਕੀਸ ਸੁਣ ਗਲਾਂ ਕਾਸਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜ਼ੋਰ ਚ ਪੈ ਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ ਜ਼ੋਰ ਨਾ ਰਾਜ ਮਾਲ ਮਨ ਸ਼ੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੂਟੈ ਸੰਸਾਰ ਜਿਸ ਸਤਿ ਜ਼ੋਰ ਕਰ ਵੇਖੈ ਸੋਈ ਨਾਨਕੀ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਤਿਥੀ ਵਾਰ

ਚੇਤਨਾਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਅਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਰਤੀ ਕਰ ਕਰ ਜੈਸੀ ਮਾਇਆ ਜਨਵਾਈ ਕਰ ਕਰ ਦੇਖੇ ਕੀ ਤਾਵਣਾ ਜਿਉ ਤਿਸ ਦੀ ਵਡਿਆਈ ਜਿਉ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹ ਨਾਨਕ ਰਹਿਣ ਰਜਾਈ ਅਸਾ ਮੱਲਾ ਪਹਿਲਾ।

ਨੀਚ ਕਰਮ ਵੈ ਰੋਏ ਰਹੋ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਲ ਮਰ ਕੀ ਰਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਸ ਇਤ

0: ਧੰਨ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਆ
1: ਜਿਸ
0: ਡਿੱਠੇ ਸਭ ਦੁੱਖ ਜਾਏ। ਧੰਨ
1: ਸ਼੍ਰੀ ਹਰਿ ਕ੍ਰਿਸ਼ਨ ਧਿਆਈ
0: ਜਿਸ ਡਿੱਠੇ ਸਭ ਦੁੱਖ ਜਾਏ। ਧੰਨ
1: ਸ਼੍ਰੀ ਹਰਿ ਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁੱਖ ਜਾਏ।
0: ਧੰਨ ਸ਼੍ਰੀ
1: ਹਰਿ ਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁੱਖ ਜਾਏ।
0: ਧੰਨ ਸ਼੍ਰੀ
1: ਹਰਿ ਕ੍ਰਿਸ਼ਨ ਧਿਆਈ ਜਿਸ ਡਿੱਠੇ ਸਭ ਦੁੱਖ ਜਾਏ।
0: ਧੰਨ ਗੁਰੂ ਤੇਗ
1: ਬਹਾਦਰ ਸਿਮਰਿਅ ਕਰਨਾਮਿ ਦਿਆਵੇ
0: ਤਾਏ
1: ਸਭ ਥਾਈ ਹੋਇ ਸਹਾਇ।
0: ਧੰਨ
1: ਗੁਰੂ ਤੇਗ ਬਹਾਦਰ ਸਿਮਰਿਅ ਕਰਨਾਮਿ ਦਿਆਵੇ ਤਾਏ ਸਭ ਥਾਈ ਹੋਇ ਸਹਾਇ। ਤੇਗ ਬਹਾਦਰ ਸਿਮਰਿਅ ਕਰਨਾਮਿ ਦਿਆਵੇ ਤਾਏ ਸਭ ਥਾਈ ਹੋਇ ਸਹਾਇ।
0: ਧੰਨ ਗੁਰੂ ਤੇਗ ਬਹਾਦਰ
1: ਸਿਮਰਿਅ ਕਰਨਾਮਿ ਦਿਆਵੇ ਤਾਏ ਸਭ ਥਾਈ ਹੋਇ ਸਹਾਇ।

0: ਆਸੀ ਮਹੱਲਾ ਪੰਜਵਾਂ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ
1: ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ
0: ਕਰ ਕਿਰਪਾ ਪ੍ਰੀਤਮ ਰਾਜੇ ਆਪਣੇ ਨਾਮ ਜਪੋ ਹਰ ਰੰਗ ਕਰ ਕਿਰਪਾ ਪ੍ਰੀਤਮ ਰਾਜੇ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਂ
1: ਜਨ ਕੋ ਪ੍ਰਭ ਆਪਣੇ ਕਾ ਤਾਂ ਜੋ ਤੂੰ ਕਰੇ ਕਰਾਵੇ ਸਵਾਮੀ ਸਾਹਸ ਮਸਲਤ ਪਰਵਾ
0: ਜੋ ਤੂੰ
1: ਕਰੇ ਕਰਾਵੇ ਸਵਾਮੀ ਸਾ ਮਸਲਤ ਪਰਵਾ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ
0: ਪਤ ਪਰਮੇਸ਼ਰ ਗਤ ਧਨ ਗੋਪਾਲ ਗੁਣ ਸਾਖੀ
1: ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਰ ਜਾਤੀ
0: ਚਰਨ ਸਰਨ
1: ਨਾਨਕ ਦਾਸ ਹਰ ਹਰ ਸੰਤੀ ਇਹ ਬਿਰ ਜਾਤੀ
0: ਸੰਤੀ
1: ਇਹ ਬਿਰ ਜਾਤੀ
0: ਹਮ ਮੈਲੇ ਤੁਮ ਉਜਲ ਕਰਤੇ ਹਮ
1: ਨਿਰਗੁਣ ਤੁਮ ਦਾਤਾ
0: ਹਮ ਮੈਂ ਤੁਮ ਚਤੁਰ ਸਿਆਣੇ ਤੁਮ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ
1: ਨਿਕੋ ਠਾਕੁਰ ਦੇਸਾ
0: ਤੁਮ ਸਭ ਸਾਜੇ
1: ਸਾਜ ਨਿਵਾਜੇ
0: ਜੋ ਪੈਂਦੇ ਨਾਮ ਨਿਰਗੁਣ ਆਰੇ
1: ਕੋ ਗੰਗ
0: ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ।

ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ ਧੰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ।